ਇਹ ਮੋਹ ਦਾ ਮਿੱਥਿਆ ਹੋਇਆ ਸੰਸਾਰ ਹੈ। ਮੋਹ ਦਾ ਜਿੰਨਾ ਪ੍ਰਬਲ ਮੋਹ ਹੈ ਉਤਨੇ ਪ੍ਰਬਲ ਦੁੱਖ ਹੁੰਦਾ ਹੈ। ਜਿਸ ਨਾਲ ਕੋਈ ਮੋਹ ਦਾ ਕੋਈ ਨਿਉਂ ਦਾ ਸੰਬੰਧ ਹੈ, ਅਗਰ ਉਹ ਸੰਸਾਰ ਤੇ ਚਲਾ ਜਾਵੇ ਓਨਾ ਹੀ ਭਾਰੀ ਦੁੱਖ ਉਸਨੂੰ ਹੁੰਦਾ ਹੈ। ਬਹੁਤ ਨਜ਼ਦੀਕ ਦੇ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨੂੰ ਕੋਈ ਨਜ਼ਦੀਕੀ ਸੱਜਣ ਸੰਸਾਰ ਤੋਂ ਚਲਾ ਜਾਵੇ ਉਹਦਾ ਦੁੱਖ ਜ਼ਿਆਦਾ ਹੁੰਦਾ। ਜਿਹੜੇ ਥੋੜ੍ਹੇ ਥੋੜ੍ਹੇ ਦੂਰ ਦੇ ਯਾਰ ਦੋਸਤ ਨੇ, ਰਿਸ਼ਤੇਦਾਰ ਨੇ, ਸਾਕ ਸੰਬੰਧੀ ਨੇ, ਦੁੱਖ ਉਹਨਾਂ ਨੂੰ ਵੀ ਹੁੰਦਾ ਪਰ ਉਹਨਾਂ ਨਹੀਂ ਹੁੰਦਾ ਜਿੰਨਾ ਕਿਸੇ ਦੀ ਮਾਤਾ ਚਲੀ ਜਾਵੇ ਜਾਂ ਪਿਤਾ ਚਲਾ ਜਾਵੇ। ਤਾਂ ਮਿੱਤਰਾਂ ਨੂੰ ਦੁੱਖ ਤੇ ਸ਼ਰੀਕ ਤੇ ਸਾਰੇ ਹੁੰਦੇ ਨੇ ਕਿਉਂਕਿ ਰਿਸ਼ਤੇਦਾਰ ਸਾਕ ਸੰਬੰਧੀ ਆ ਕੇ ਉਸ ਦੁੱਖ ਦੇ ਵਿੱਚ ਉਹਦਾ ਵਟਾਂਦਰਾ ਕਰਦੇ ਨੇ, ਉਹਨੂੰ ਸਾਂਤਵਨਾ ਦਿੰਦੇ ਨੇ, ਭਰੋਸਾ ਦਿੰਦੇ ਨੇ, ਇੱਕ ਆਸਰਾ ਦਿੰਦੇ ਨੇ। ਕਿਉਂਕਿ ਦੁੱਖ ਦੇ ਵਿੱਚ ਸਾਰੇ ਇਕੱਤਰ ਜਦੋਂ ਹੁੰਦੇ ਨੇ ਉਦੋਂ ਵੀ ਮਨ ਨੂੰ ਧਿਰ ਵੱਜਦੀ ਜਦੋਂ ਰਿਸ਼ਤੇਦਾਰ ਸਾਕ ਸੰਬੰਧੀ ਆਉਂਦੇ ਨੇ। ਇਸ ਕਰਕੇ ਭੋਗ ਦੇ ਵਿੱਚ ਲੋਕ ਇਕੱਠੇ ਹੁੰਦੇ, ਜਨਮ ਤੇ ਭਾਵੇਂ ਨਾ ਹੋਣ ਮਰਨ ਤੇ ਜ਼ਰੂਰ ਇਕੱਠੇ ਹੋ ਜਾਂਦੇ। ਕਹਿੰਦੇ ਦੁਸ਼ਮਣ ਦੇ ਮਰਨ ਤੇ ਵੀ ਚਲੇ ਜਾਈਦਾ ਕਿਉਂਕਿ ਬੁੱਲੇ ਨੇ ਇੱਕ ਬੜੀ ਸੋਹਣੀ ਗੱਲ ਕੀਤੀ, ਕਹਿੰਦਾ ਦੁਸ਼ਮਣ ਮਰੇ ਤੇ ਕਦੇ ਹਸੀਏ ਨਾ। ਬੁੱਲੇ ਆ ਦੁਸ਼ਮਣ ਮਰੇ ਕਦੇ ਹਸੀਏ ਨਾ ਕਿਉਂਕਿ ਸੱਜਣਾ ਵੀ ਮਰ ਜਾਣਾ ਤੋ ਸਾਰਿਆਂ ਨੇ ਚਲੇ ਜਾਣਾ। ਤੋ ਉਹਦੇ ਜਾਣ ਦਾ ਇੱਕ ਤਾਤਪਰਯ ਹੈ, ਇੱਕ ਗੱਲ ਜਿਹੜੀ ਸਿੱਖਣ ਵਾਲੀ ਉਹ ਇਹ ਹੈ ਕਿ ਸਾਡਾ ਵੀ ਅੰਤ ਆਉਣਾ। ਅੱਜ ਜਿਸ ਅੰਤ ਵਿੱਚ ਜਾਂ ਇਸ ਭੋਗ ਵਿੱਚ ਜਾਂ ਇਸ ਯਾਦ ਵਿੱਚ ਅਸੀਂ ਬੈਠੇ ਹਾਂ, ਕਦੀ ਸਾਡੀ ਯਾਦ ਵਿੱਚ ਵੀ ਕੋਈ ਬੈਠਾ ਹੋਵੇਗਾ, ਇੱਦਾਂ ਹੁੰਦਾ। ਤੋ ਗੁਰੂ ਕਹਿੰਦੇ ਨੇ ਜਿੰਨਾ ਜਿੰਨਾ ਬਹੁਤ ਜ਼ਿਆਦਾ ਅਟੈਚਮੈਂਟ ਜਿਹਦੀ ਜ਼ਿਆਦਾ ਹੈ, ਦੁੱਖ ਵੀ ਉਹਨੂੰ ਉਨਾ ਜ਼ਿਆਦਾ ਹੈ, ਉਨਾ ਹੀ ਰੋਂਦਾ ਹੈ, ਉਨਾ ਹੀ ਉਹਨੂੰ ਤਕਲੀਫ ਹੈ। ਜਿਉਂ ਜਿਉਂ ਦੂਰ ਹੁੰਦਾ ਜਾਂਦਾ ਮੋਹ ਤੋਂ ਉਹਨਾਂ ਉਹਦਾ ਦੁੱਖ ਤਕਲੀਫ ਘਟਦਾ ਜਾਂਦਾ ਹੈ। ਅਤੇ ਗੁਰੂ ਕਹਿੰਦੇ ਨੇ ਦੇਖ ਨਾਨਕ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਹੇ ਮਨੁੱਖ ਦੇਖ, ਦੇਖ ਨਾਨਕ ਮਿਥਨ, ਮਿਥਨ ਮੈਨੇ ਮਿਥਿਆ ਹੋਇਆ, ਲਿਮਿਟਡ ਲਿਮਿਟਡ ਇੱਕ ਦਾਇਰੇ ਦੇ ਵਿੱਚ ਹੈ, ਬਹੁਤਾ ਵੱਡਾ ਨਹੀਂ। ਦੇਖ ਨਾਨਕ ਮਿਥਨ ਮੁਹਾਸਾ ਹੈ, ਮੁਹਾਸਾ ਦਾ ਮਤਲਬ ਮੋਹ, ਮੋਹ ਦਾ ਖੇਡ ਬੜਾ ਛੋਟਾ ਹੁੰਦਾ ਹੈ। ਆਦਮੀ ਦੇ ਆਪਣੇ ਹਿਰਦੇ ਤੱਕ ਹੀ ਇਹਦਾ ਵਾਸਾ ਹੁੰਦਾ ਹੈ, ਦੂਸਰੇ ਨੂੰ ਨਹੀਂ ਪਤਾ ਹੁੰਦਾ। ਜਿਸ ਤਰ੍ਹਾਂ ਲੱਗੇ ਸੋਈ ਜਾਣੇ, ਕੌਣ ਜਾਣੇ ਪੀਰ ਭਰਾਏ। ਇਸ ਕਰਕੇ ਗੁਰੂ ਕਹਿੰਦੇ ਨੇ ਇਹ ਮਿਥਨ ਮੁਹਾਸਾ ਜਿਹੜਾ ਹੈ ਇੱਕਦਮ ਇੱਕ ਤੱਤ ਛਿਣ ਦੇ ਵਿੱਚ ਇਹ ਖਤਮ ਹੋ ਜਾਂਦਾ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਉਸ ਜੀਵ ਜੋ ਅੰਦਰ ਬੈਠਾ ਉਹਨੂੰ ਕੋਈ ਪੁੱਛਦਾ ਹੀ ਨਹੀਂ, ਤੂੰ ਜਾਣਾ ਵੀ ਚਾਹੁੰਦਾ ਕਿ ਨਹੀਂ ਜਾਣਾ ਚਾਹੁੰਦਾ। ਆਈ ਆਗਿਆ ਪਿਰੋਂ ਬੁਲਾਇਆ, ਜਦੋਂ ਆਗਿਆ ਆ ਜਾਂਦੀ ਹੈ ਉਸ ਘਰ ਦੇ ਵਿੱਚੋਂ, ਤੇ ਜੀਵ ਨੂੰ ਭਾਵੇਂ ਕਿੰਨੇ ਜ਼ਰੂਰੀ ਕੰਮ ਕਿਉਂ ਨਾ ਹੋਣ ਸੰਸਾਰ ਦੇ ਵਿੱਚ, ਬੱਚੇ ਭਾਵੇਂ ਛੋਟੇ ਛੋਟੇ ਹੋਣ, ਭਾਵੇਂ ਉਸ ਦੇ ਉੱਤੇ ਸਾਰਾ ਗ੍ਰਸਥ ਜੀਵਨ ਕਿਸੇ ਦਾ ਡਿਪੈਂਡ ਹੋਵੇ, ਉਸ ਨੂੰ ਉਹ ਛੱਡ ਕੇ ਜਾਣਾ ਪੈਂਦਾ। ਇਸੇ ਨੂੰ ਭਾਣਾ ਕਹਿੰਦੇ ਨੇ। ਔਰ ਗੁਰੂ ਕਹਿੰਦੇ ਇਸ ਭਾਣੇ ਨੂੰ ਮਨ ਖਿੜੇ ਬਿਠੇ ਮਨ, ਕੋਈ ਗੁਰੂ ਸੱਚੇ ਪਾਤਸ਼ਾਹ ਅਗਲੇ ਜੀਵਨ ਦੇ ਵਿੱਚ ਕੋਈ ਹੋਰ ਵਿਧ ਬਣਾਉਣਗੇ। ਇਸ ਤਰ੍ਹਾਂ ਹੀ ਸੰਸਾਰ ਦੀ ਕਾਰ ਜਿਹੜੀ ਚੱਲਦੀ ਹੈ ਕਿ ਆਈ ਆਗਿਆ ਫਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਮਤਾ ਪਕਾਉਣਾ ਮੈਨੇ ਪਲੈਨਿੰਗ ਕਰਨੀ, ਕੋਈ ਪਲੈਨਿੰਗ ਵਿਦਾਊਟ ਐਨੀ ਪਲੈਨਿੰਗ, ਵਿਦਾਊਟ ਐਨੀ ਹੁਕਮ, ਬਿਨਾਂ ਕਿਸੇ ਗੱਲ ਤੋਂ ਉਹ ਜੀਵ ਨੂੰ ਇਸ ਸੰਸਾਰ ਵਿੱਚੋਂ ਲਿਜਾ ਸਕਦਾ ਹੈ ਔਰ ਬਿਨਾਂ ਕਿਸੇ ਗੱਲ ਤੋਂ ਇਸ ਸੰਸਾਰ ਵਿੱਚ ਭੇਜ ਵੀ ਸਕਦਾ ਹੈ। ਜੋ ਪ੍ਰਭ ਬਚਨ ਕਹੇ ਤਨ ਸਾਚੇ, ਇਹਦੀ ਵਿਆਖਿਆ ਬੜੀ ਲੰਮੀ ਸ਼ਬਦ ਦੀ ਔਰ ਬੜਾ ਖਾਸ ਸ਼ਬਦ ਹੈ, ਮੇਰਾ ਸਭ ਤੋਂ ਫੇਵਰੇਟ ਤੁਸੀਂ ਸ਼ਬਦ ਕਹਿ ਸਕਦੇ ਹੋ।

ਦੀ ਸਮਾਪਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਸਿੱਧੀ ਵੀ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਖ ਸੰਬੰਧੀਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਪਹਾੜਾਂ ਮੰਨਣ ਦੀ ਸਮਰੱਥਾ ਬਖਸ਼ਿਸ਼ ਕਰਨ। ਸਾਡੇ ਵੱਲੋਂ, ਜਥੇ ਵੱਲੋਂ ਇਹ ਜੋ ਸ਼ਬਦ ਹਨ, ਇਹ ਵਿਛੜੀ ਰੂਹ ਨੂੰ ਸ਼ਰਧਾਂਜਲੀ ਰੂਪ ਸਤਿਗੁਰ ਸੱਚੇ ਪਾਤਸ਼ਾਹ ਸਵੀਕਾਰ ਕਰਨ। ਆਓ ਸਾਧ ਸੰਗਤ ਰਲ ਕੇ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਕਰੀਏ, ਉਪਰੰਤ ਫਿਰ ਭਾਈ ਸਾਹਿਬ ਜੀ ਅਰਦਾਸ ਬੇਨਤੀ ਕਰਨਗੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ।

ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਵੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪਹੁ ਦਿਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ।

ਵਾਕਾਂ ਅਨੁਸਾਰ ਆਪ ਜੀ ਦਰੋਂ ਕਰਮ ਰਸਾਏ ਹੋਏ ਬੀਬੀ ਕਮਲਜੀਤ ਕੌਰ ਸੱਚੇ ਪਾਤਸ਼ਾਹ ਜੀਓ, ਜੋ ਆਪ ਜੀ ਵੱਲੋਂ ਦਿੱਤੀ ਹੋਈ ਸੁਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਜੋ ਅੰਤਮ ਸੰਸਕਾਰ ਸੱਚੇ ਪਾਤਸ਼ਾਹ ਜੀ ਪਰਿਵਾਰ ਨੇ ਕਰ ਦਿੱਤੇ, ਸੰਗਤਾਂ ਨੇ ਰਲ ਮਿਲ ਕੇ, ਉਪਰੰਤ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਜੋ ਤੁਰਕੀ ਬਾਣੀ ਦੇ ਸਹਿਜ ਪਾਠ ਆਰੰਭ ਸਨ, ਸੱਚੇ ਪਾਤਸ਼ਾਹ ਜੀ ਇਸ ਵੇਲੇ ਉਹਨਾਂ ਦੀ ਸੰਪੂਰਨਤਾ ਹੋਈ ਹੈ। ਉਪਰੰਤ ਗੁਰਬਾਣੀ ਦੇ ਕੀਰਤਨ ਰਾਮਕਲੀ ਦੇ ਸਾਧੇ, ਉਪਰੰਤ ਸੱਚੇ ਪਾਤਸ਼ਾਹ ਗੁਰਬਾਣੀ ਦੇ ਕੀਰਤਨ ਹੋਏ, 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਗ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਉਸ ਵਿੱਚ ਦੀ ਰੂਹ ਨੂੰ ਬਖਸ਼ ਕੇ ਸਦਾ ਲਈ ਕਲਿਆਣਤਾ ਬਖਸ਼ਣੀ, ਸੱਚੇ ਪਾਤਸ਼ਾਹ ਜੀ ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਸ ਵੇਲੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਬੇਅੰਤ ਸੰਗਤ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ। ਉਹ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪ੍ਰਲੋਜ ਪੜਦੇ ਕਜਨੇ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਨਾ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ

ਗੁਰੂ ਦਰਬਾਰ ਵਿੱਚ ਜੁੜ ਬੈਠੇ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਡੇ ਬੜੇ ਹੀ ਸਤਿਕਾਰਯੋਗ ਪੀ ਜੀ ਕਮਲਜੀਤ ਕੌਰ, ਵਾਈਫ ਲੇਟ ਸਰਦਾਰ ਅਜੀਤ ਸਿੰਘ ਜੀ, ਜੋ ਕਿ 28 ਮਈ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਦੇ 31 ਮਈ ਨੂੰ ਪੰਚ ਭੂਤਕ ਸਰੀਰ ਸੰਸਕਾਰ ਹੋਏ ਸਨ, ਉਪਰੰਤ 31 ਮਈ ਨੂੰ ਸਹਿਜ ਪਾਠ ਆਰੰਭ ਹੋਏ ਸਨ, ਜਿਨ੍ਹਾਂ ਦੇ ਭੋਗ ਸਹਿਜ ਪਾਠ ਦੇ ਭੋਗ ਅੱਜ ਪਏ ਹਨ। ਉਹ ਪਿੱਛੋਂ ਆਪਣਾ ਮੋਹਾਲੀ ਤੋਂ ਬਿਲੋਂਗ ਕਰਦੇ ਸਨ, ਜੋ ਕਿ ਆਪਣੀ 72 ਸਾਲ ਦੀ ਉਮਰ ਭੋਗਦੇ ਹੋਏ ਸਾਨੂੰ ਸਦੀਵੀ ਵਿਛੋੜਾ ਦੇ ਗਏ। ਪਰਿਵਾਰ ਉਹਨਾਂ ਦਾ, ਜੋ 2 ਬੱਚੇ ਹਨ ਉਹਨਾਂ ਦੇ, ਭੈਣ ਜੀ ਹਰਸਿਮਰਨ ਕੌਰ ਅਤੇ ਬੇਟਾ ਕੁਛ ਕਾਰਨਾਂ ਕਰਕੇ ਨਹੀਂ ਆ ਸਕੇ, ਅਤੇ ਦੋਤੀ ਅਸ਼ਲਾਨਾ ਕੌਰ, 5 ਸਾਲ ਪਹਿਲਾਂ ਉਹ ਇੱਥੇ ਆਪਣੇ ਪਰਿਵਾਰ ਕੋਲ ਆਏ, ਪਰ ਕੁਛ ਕੁ ਬਿਮਾਰੀਆਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਕਿ ਜਿਨ੍ਹਾਂ ਤੋਂ ਖਹਿੜਾ ਛਡਾਉਣਾ ਬਹੁਤ ਔਖਾ ਹੋ ਜਾਂਦਾ, ਪਰ ਪਰਿਵਾਰ ਵੱਲੋਂ ਕੋਈ ਕਮੀ ਨਹੀਂ ਰਹੀ, ਜੋ ਉਹਨਾਂ ਦੀਆਂ ਉਹਨਾਂ ਨੇ ਸੇਵਾਵਾਂ ਦੇ ਵਿੱਚ ਅਤੇ ਉਹਨਾਂ ਦੇ ਇਲਾਜ ਪੱਖੋਂ, ਪਰ ਬੀਜੀ ਨੇ ਆਪਣੇ ਅੰਤਮ ਸਾਂਸਾਂ ਤਿੱਕਰ ਵੀ ਆਪਣਾ ਹੌਸਲਾ ਨਹੀਂ ਛੱਡਿਆ। ਜਦ ਵੀ ਮਿਲਦੇ ਸੀ, ਜਦ ਹਾਲ ਪੁੱਛਣਾ, ਇਹੀ, ਪਰ ਪਹਿਲੀ ਵਾਰ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਦੇਖਿਆ ਕਿ ਜਿਸ ਨੂੰ ਇਹ ਵੀ ਪਤਾ ਹੋਵੇ ਕਿ ਮੈਂ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਜਾਣਾ, ਪਰ ਉਹਨਾਂ ਨੇ ਆਪਣਾ ਕਦੇ ਵੀ ਦਿਲ ਨਹੀਂ ਛੱਡਿਆ ਸੀ, ਹਮੇਸ਼ਾ ਹੌਸਲੇ ਵਾਲੀ ਗੱਲ ਕਰਨੀ। ਵੱਡੀ ਗੱਲ ਹੁੰਦੀ ਹੈ ਸੰਸਕਾਰਾਂ ਦੀ, ਜੋ ਭੈਣ ਜੀ ਨੇ ਵੀ, ਹਰਸਿਮਰਨ ਨੇ, ਜੋ ਵੀ ਉਹਨਾਂ ਨੂੰ ਸੀ ਵੀ ਹਾਂ ਮੇਰੀ ਮਾਤਾ ਨੇ ਮੈਥੋਂ ਤੁਰ ਜਾਣਾ, ਉਹਨਾਂ ਨੇ ਵੀ ਕੋਈ ਕਮੀ ਤਾਂ ਨਹੀਂ ਛੱਡੀ ਸੀ। ਪਰ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਭੈਣ ਜੀ ਨੂੰ ਇਹੀ ਹੈ ਕਿ ਕਦੇ ਵੀ ਆਪ ਜੀ ਨੂੰ ਲੋੜ ਹੋਵੇ ਤਾਂ ਸਾਰੀ ਮੈਨੇਜਮੈਂਟ ਕਮੇਟੀ ਆਪ ਜੀ ਦੇ ਨਾਲ ਖੜ੍ਹੇ ਹਾਂ, ਕਦੇ ਵੀ ਆਪ ਜੀ ਨੂੰ ਲੋੜ ਪਵੇ। ਬਾਕੀ ਵਾਹਿਗੁਰੂ ਜੀ ਰਜ਼ਾ ਅਨੁਸਾਰ ਇਹ ਜਗਤ ਇੱਕ ਅਸਥਾਈ ਟਿਕਾਣਾ ਹੈ, ਜਿਵੇਂ ਗੁਰਬਾਣੀ ਸਾਨੂੰ ਯਾਦ ਦਿਵਾਉਂਦੀ ਹੈ, ਜੋ ਉਪਜਿਓ ਸੋ ਵਿਨਸ ਹੈ ਪਰੋ ਆਜ ਕੈ ਕਾਲ। ਬੀ ਜੀ ਕਮਲਜੀਤ ਕੌਰ ਨੇ ਆਪਣੀ ਜ਼ਿੰਦਗੀ ਦੌਰਾਨ ਗੁਰਸਿੱਖੀ ਜੀਵਨ, ਸੇਵਾ ਅਤੇ ਨਿਮਰਤਾ ਨਾਲ ਆਪਣਾ ਜੀਵਨ ਬਤੀਤ ਕੀਤਾ। ਉਹਨਾਂ ਦੀ ਸੁਭਾਵਿਕ ਜੋ ਮਿਠਾਸ, ਸੇਵਾ ਭਾਵਨਾ ਅਤੇ ਪ੍ਰੇਮ ਭਰੀ ਸਦਾ ਸਾਡੇ ਦਿਲਾਂ ਵਿੱਚ ਵਸਦੀ ਰਹੇਗੀ। ਅਸੀਂ ਅਕਾਲ ਪੁਰਖ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਉਹ ਆਪਣੀ ਬਖਸ਼ਿਸ਼ ਨਾਲ ਬੀ ਜੀ ਕਮਲਜੀਤ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ਼ ਬਖਸ਼ਣ ਅਤੇ ਪਿੱਛੇ ਰਹਿ ਗਏ ਸਾਰੇ ਪਰਿਵਾਰ ਦੇ ਮੈਂਬਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਸਹਿਣ ਦੀ ਤਾਕਤ ਅਤੇ ਚੜ੍ਹਦੀ ਕਲਾ ਬਖਸ਼ਣ। ਹੁਣ ਜਿੰਨੇ ਵੀ ਆਪ ਆਪਣੇ ਟਾਈਮ ਵਿੱਚੋਂ ਅੱਜ ਇੱਥੇ ਅੰਤਮ ਅਰਦਾਸਾਂ ਵਿੱਚ ਪਹੁੰਚੇ ਹੋ, ਆਪ ਜੀ ਦਾ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਹਨ, ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਗੁਰੂ ਕੇ ਲੰਗਰ ਜ਼ਰੂਰ ਛੱਕ ਕੇ ਜਾਣਾ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀ ਅਸੀਂ ਇਸ ਰਸਮ ਤੋਂ ਸਤਿਤੀ ਕਰ ਰਹੇ ਹਾਂ, ਉਪਮਾ ਕਰ ਰਹੇ, ਉਹਦੀ ਸ਼ਲਾਘਾ ਕਰ ਰਹੇ ਹਾਂ। ਆਓ ਇੱਕ ਕੰਮ ਹੋਰ ਕਰੀਏ, ਜਿਸ ਕੰਮ ਕਰਨ ਨਾਲ ਗੁਰੂ ਹੋਰ ਜ਼ਿਆਦਾ ਖੁਸ਼ ਹੋ ਜਾਏ। ਪਾਤਸ਼ਾਹ ਰਹਾਓ ਦੀ ਪੰਕਤੀ ਚ ਕੀ ਫਰਮਾਉਂਦੇ ਹਨ, ਮਨ ਮੇਰੇ ਕਰਦੇ ਨੂੰ ਸਲਾਹੇ ਤੇ ਸਭੇ ਛੱਡ ਸਿਆਣ। ਗੁਰੂ ਘਰ ਦੇ ਵਿੱਚ ਕਦੇ ਚਤਰਾਈ ਨਹੀਂ ਚੱਲਦੀ, ਸਿਆਣਪ ਨਹੀਂ ਚੱਲਦੀ। ਇੱਥੇ ਕੀ ਚੱਲਦਾ ਹੈ? ਇੱਥੇ ਪ੍ਰੇਮ ਚੱਲਦਾ ਹੈ। ਸਾਚ ਕਹੋ ਸੁਣ ਲਿਹੋ ਸਦੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਅਸੀਂ ਆਪਣੇ ਮਨ ਦੀਆਂ ਚਤਰਾਈਆਂ ਛੱਡੀਏ, ਸਿਆਣਪਾ ਛੱਡ ਕੇ ਤੇ ਗੁਰੂ ਦੀ ਚਰਨੀ ਤਾਂ ਲੱਗੀ ਹੈ। ਕੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਫਰਮਾਉਂਦੇ ਹਨ,

Guru, why?

ਖੁਬ ਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਾਣ ਨਾਨਕ ਤਿਨ ਕੁਰਬਾਨ ਹਰ ਧਿਆਵਹ ਹਰ ਧਿਆਵਹ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੁਆ ਹੁਣ ਸ਼ਾਮ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ 16 ਤਰੀਕ ਨੂੰ ਆ ਰਹੇ ਹਨ, ਗੁਰੂ ਘਰ ਵਿਖੇ ਜੋ ਸ਼ਾਮ ਦੇ ਦੀਵਾਨ ਇਸ ਸੰਬੰਧ ਵਿੱਚ ਸਜ ਰਹੇ ਹਨ, ਉਸ ਦਿਨ ਜੋ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ। ਸੋ ਸਭ ਸੰਗਤਾਂ ਨੇ ਹਾਜ਼ਰੀ ਲਵਾਉਣੀ ਜੀ। ਨਾਲ ਨਾਲ ਇਸ ਸੰਬੰਧ ਵਿੱਚ ਜੋ ਬੀਬੀਆਂ ਵੱਲੋਂ ਸੰਗਤੀ ਰੂਪ ਵਿੱਚ ਸੁਖਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਿਓ ਕੁਲਚੁਕ ਦੀ ਖਿਮਾ ਸਵਾਬ ਹੁਣ ਆਪ ਜੀ ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ।

ਚਵਰ ਛਤਰ ਔਰ ਤਖ਼ਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਿਹਰ ਬਖਸ਼ਿਸ਼ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਸਤਿਗੁਰਾਂ ਦੇ ਹਜ਼ੂਰ ਸਰਦਾ ਸਤਿਕਾਰ ਨਾਲ ਪਹੁੰਚ ਕੇ ਸਤਿਗੁਰਾਂ ਦੇ ਪਵਿੱਤਰ ਦਰਸ਼ਨ ਦੀਦਾਰ ਕਰ ਰਹੇ ਹਾਂ। ਅਲਾਹੀ ਬਾਣੀ ਦਾ ਪਾਠ, ਅਲਾਹੀ ਬਾਣੀ ਦਾ ਕੀਰਤਨ, ਸੁਧਰ ਦੀ ਚੌਂਕੀ, ਰਹਿਰਾਸ ਸਾਹਿਬ ਦਾ ਪਾਠ, ਆਰਤੀ ਆਰਤੇ ਦੇ ਪਵਿੱਤਰ ਸ਼ਬਦਾਂ ਦਾ ਕੀਰਤਨ ਸ਼੍ਰਵਣ ਕੀਤਾ ਹੈ। ਹਾਜ਼ਰੀ ਭਰ ਰਹੇ ਸਨ ਹਜ਼ੂਰੀ ਰਾਗੀ ਜਥਾ ਔਰ ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ,

ਜਗਤ ਰੱਖਿਅਕ ਜਗਤ ਤਾਰਕ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਵਿੱਚ ਕਿਰਪਾ ਕਰਦੇ ਹਨ। ਰਾਮ ਨਾਮ ਬਿਨ ਕਵਣ ਹਮਾਰਾ ਰਹਾਉ ਦੀ ਪੰਕਤੀ ਹੈ ਜੋ ਕਿ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਪਿਆਰਿਓ। ਜਿਹੜਾ ਰਹਾਉ ਦੀ ਪੰਕਤੀ ਹੁੰਦੀ ਹੈ ਇਹ ਸ਼ਬਦ ਦਾ ਸੈਂਟਰ ਆਈਡੀਆ ਔਰ ਸ਼ਬਦ ਦਾ ਮਰਕਜ਼ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਕਿ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਡਾ ਕੌਣ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਮੈਂ ਕਦੇ ਵੀ ਵਾਹਿਗੁਰੂ ਦੇ ਨਾਮ ਦਾ ਪੱਲਾ ਨਹੀਂ ਛੱਡਦਾ ਔਰ ਵਾਹਿਗੁਰੂ ਆਪ ਹੀ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਤਨ ਬਿਨਸੈ ਧਨ ਕਾ ਕੋ ਕਹੀਏ। ਭਾਈ ਜਦੋਂ ਇਹ ਧਨ ਇਹ ਸਰੀਰ ਬਿਨਸ ਜਾਂਦਾ ਹੈ ਪੈਸਾ ਕਿਹਦਾ ਕਹੀ ਜਿਹੜੀ ਧਨ ਸਾਡੇ ਕੋਲ ਕਿੱਥੇ ਜਾਂਦਾ ਹੈ। ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਹੈ ਕਿਹੜਾ ਇਹ ਤਨ ਹੈ ਇਹ ਤਾਂ ਸਰੀਰ ਧਰਤੀ 'ਚ ਗੱਢ ਦਿੱਤਾ ਗਿਆ। ਤਨ ਭਸਮੇ ਢੇਰੀ ਜਿਹੜਾ ਭਸਮ ਦੀ ਢੇਰੀ ਬਣ ਗਿਆ ਔਰ ਧਨ ਜਿਹੜਾ ਹੈ ਸਤਸੰਗੀਓ ਕਈਆਂ ਦਾ ਬਣ ਗਿਆ ਭਾਵ ਕਿ ਇਹਦੇ ਗਾਂਹ ਜਿਹੜੇ ਵਾਰਸ ਹਨ ਧੀਆਂ ਪੁੱਤਰ ਸਰੀਕਾ ਬਰਾਦਰੀ ਸੋ ਉਹਨਾਂ ਵਿੱਚ ਧਨ ਚਲਾ ਗਿਆ ਇਹਦੇ ਨਾਲ ਨਾ ਗਿਆ। ਇਸ ਲਈ ਤਨ ਬਿਨਸੈ ਜਦੋਂ ਤਨ ਸਰੀਰ ਬਿਨਸਦਾ ਹੈ ਸਰੀਰ ਨਾਸ ਹੁੰਦਾ ਹੈ ਧਨ ਕਾ ਕੋ ਕਹੀਏ ਕਿਹਦਾ ਕਹੀਏ ਭਾਈ ਧਨ ਭਾਵ ਕਿ ਧਨ ਜਿਹੜਾ ਹੈ ਪਰਾਇਆ ਹੋ ਗਿਆ। ਬਿਨ ਗੁਰ ਰਾਮ ਨਾਮ ਕਤ ਲਹੀਏ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਭਾਈ ਗੁਰੂ ਤੋਂ ਬਿਨਾਂ ਰਾਮ ਨਾਮ ਕਤ ਲਹੀਏ। ਜਿਹੜਾ ਰਾਮ ਰਮਿਆ ਹੋਇਆ ਵਾਹਿਗੁਰੂ ਹੈ ਨਾ ਉਹਦਾ ਨਾਮ ਕਤ ਭਾਵ ਕਿੱਥੋਂ ਲਈਏ। ਗੁਰਮੈਂ ਆਪ ਰੱਖਿਆ ਕਰਤਾਰੇ। ਅਕਾਲ ਪੁਰਖ ਵਾਹਿਗੁਰੂ ਜੀ ਨੇ ਮਰਿਆਦਾ ਬਣਾਈ ਹੈ ਕਿ ਜਿਹੜਾ ਨਾਮ ਹੈ ਪਰਮਾਤਮਾ ਦਾ ਇਹ ਗੁਰੂ ਤੋਂ ਹੀ ਮਿਲ ਸਕਦਾ ਹੈ। ਹਰ ਰੋਜ਼ ਆਸਾ ਜੀ ਕੀ ਵਾਰ ਦਾ ਆਪਾਂ ਕੀਰਤਨ ਸੁਣਦੇ ਹਾਂ। ਹਰੇਕ ਗੁਰੂ ਘਰ ਦੇ ਵਿੱਚ ਧਾਰਮਿਕ ਸਥਾਨਾਂ 'ਤੇ ਸੱਚਖੰਡ ਹਰਿਮੰਦਰ ਸਾਹਿਬ ਜੀ ਤੋਂ ਹੋਰ ਪਵਿੱਤਰ ਸਥਾਨਾਂ ਤੋਂ ਹਰ ਰੋਜ਼ ਸੁਣਦੇ ਹਾਂ ਅਤੇ ਇਸ ਗੁਰੂ ਘਰ ਤੋਂ ਵੀ ਸੁਣਦੇ ਹਾਂ। ਆਸਾ ਜੀ ਕੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਬਿਨ ਸਤਿਗੁਰ ਕਿਨੇ ਨਾ ਪਾਇਓ। ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਗੁਰਮੈਂ ਆਪ ਰੱਖਿਆ ਕਰਤਾਰੇ। ਪਰਮਾਤਮਾ ਨੇ ਆਪਣਾ ਆਪ ਗੁਰੂ ਦੇ ਕੋਲ ਰੱਖਿਆ ਹੈ ਭਾਵ ਕਿ ਜਿਹੜਾ ਗੁਰੂ ਵਾਲਾ ਬਣੇਗਾ ਜਿਹੜਾ ਗੁਰੂ ਕੇ ਲੜ ਲੱਗੇਗਾ ਭਾਈ ਉਸ ਨੂੰ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਤੋਂ ਬਿਨਾਂ ਇਹ ਨਾਮ ਕਿਤੇ ਨਹੀਂ ਮਿਲਦਾ। ਇਸ ਲਈ ਬਿਨ ਗੁਰ ਰਾਮ ਨਾਮ ਕਤ ਲਹੀਏ। ਭਾਈ ਵਾਹਿਗੁਰੂ ਦਾ ਨਾਮ ਗੁਰੂ ਤੋਂ ਬਿਨਾਂ ਦੱਸੋ ਕਿੱਥੋਂ ਮਿਲੇ, ਨਹੀਂ ਮਿਲਦਾ। ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਦੁਆਰਾ ਇਹ ਨਾਮ ਦੀ ਦਾਤ ਮਿਲਦੀ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦਾ ਭਲਾ ਕਰਨ ਵਾਸਤੇ ਆਏ ਨੇ। ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਰੇ ਜਗਤ ਜਲੰਦੇ ਨੂੰ ਠਾਰਿਆ ਨਾਮ ਦੇ ਰਾਹੀਂ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਇਹ ਬਾਣੀ ਦੀ ਪੰਕਤੀ ਪਿਆਰਿਓ। ਆਤਿਸ਼ ਦਾ ਅਰਥ ਹੁੰਦਾ ਅੱਗ। ਆਤਿਸ਼ ਦੁਨੀਆ ਜਿਹੜੀ ਦੁਨੀਆ ਹੈ ਸੰਸਾਰ ਹੈ ਅੱਗ ਹੈ। ਕਾਮ ਕ੍ਰੋਧ ਲੋਭ ਮੋਹ ਈਰਖਾ ਵਕੀਲੀ ਰਾਗ ਦਵੈ ਸਾੜਾ ਇਹ ਦੁਨੀਆ ਦੇ ਵਿੱਚ ਸਤਸੰਗੀਆਂ ਚੀਜ਼ਾਂ ਹਨ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਇਹ ਅੱਗ ਦੀਆਂ ਨਦੀਆਂ ਬਾਰੇ ਦੱਸੀਆਂ, ਚਾਰ ਅੱਗ ਦੀਆਂ ਨਦੀਆਂ। ਹੰਸ ਹੰਸ ਦਾ ਭਾਵ ਹੁੰਦਾ ਹਿੰਸਾ ਕਰਨੀ, ਤਸੱਦਦ ਕਰਨਾ, ਜ਼ੁਲਮ ਕਰਨਾ ਜੀਆਂ 'ਤੇ। ਸੰਸਕ੍ਰਿਤੀ ਪਵਿੱਤਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 1353 ਅੰਗ ਤੋਂ ਆਰੰਭ ਹੋ ਕੇ 1360 ਅੰਗ ਤੱਕ ਬਾਣੀ ਹੈ। ਔਰ ਇਸ ਤੋਂ ਅੱਗੇ ਹੈ ਗਾਥਾ, ਇਹ ਵੀ ਸੰਸਕ੍ਰਿਤੀ ਵਾਂਗ ਮਹਿੰਗੀ ਬਾਣੀ ਪਿਆਰਿਓ। ਇਹ 1360 ਅਤੇ 1361 ਅੰਗ ਉੱਤੇ ਹੈ।
ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ ਗੁਰੂ ਅਰਜਨ ਦੇਵ ਜੀ ਨੇ, ਦਾਨੰ ਪਰਾਪੂਰਬੇਣ ਪੁਚੰਤੇ ਮਾਹੀ ਪਤੇ ਵਿਪਰੀਤ ਬੁੱਧਿੰ ਮਾਰਤ ਲੋਕ ਹੈ ਨਾਨਕ ਚਿਰੰ ਕਾਲ ਦੁੱਖ ਭੋਗਤੇ। ਇਹ ਸਹਿਸਕ੍ਰਿਤੀ ਹੈ। ਮੇਰਾ ਖਿਆਲ ਸੰਗਤ ਨੂੰ ਇਸ ਸ਼ਬਦ ਦੀ ਸਮਝ ਨਹੀਂ ਲੱਗੀ ਹੋਵੇਗੀ ਅਤੇ ਬੇਨਤੀ ਕਰਦੇ, ਦਾਨੰ ਦਾ ਅਰਥ ਹੈ ਦਾਨ, ਦਾਨੰ ਪਰਾਪੂਰਬੇਣ, ਪਰਾਪੂਰ ਬਿਣ ਦਾ ਅਰਥ ਹੈ ਪਿਛਲੇ ਜਨਮਾਂ ਵਿੱਚ ਦਾਨ ਕੀਤੇ, ਪੁੰਨ ਕੀਤੇ, ਪੁੰਚੰਤੇ ਦਾ ਅਰਥ ਹੈ ਉਹਦਾ ਫਲ ਭੋਗਿਆ। ਫਿਰ ਕੀ ਬਣ ਗਏ? ਮਹੀ ਪਤੇ। ਮਹੀ ਦਾ ਅਰਥ ਹੁੰਦਾ ਹੈ ਧਰਤੀ ਅਤੇ ਪਤੀ ਦਾ ਅਰਥ ਹੁੰਦਾ ਮਾਲਕ, ਧਰਤੀ ਦੇ ਮਾਲਕ ਬਣ ਗਏ ਰਾਜੇ। ਮਤਲਬ ਪਿਛਲੇ ਜਨਮਾਂ ਵਿੱਚ ਬਹੁਤ ਸਾਰੇ ਦਾਨ ਕੀਤੇ, ਪੁੰਨ ਕੀਤੇ, ਤਪ ਕੀਤੇ, ਉਹਦਾ ਫਲ ਮਿਲਿਆ ਕਿ ਧਰਤੀ ਦੇ ਰਾਜੇ ਬਣ ਗਏ। ਦਾਨੰ ਪਰਾਪੂਰਬੇਣ ਪੁੰਚੰਤੇ ਮਾਹੀ ਪਤੇ। ਫਿਰ ਕੀ ਹੋਇਆ ਜੀ? ਰਾਜ ਉੱਤੇ ਬਹਿ ਗਏ, ਰਾਜ ਉੱਤੇ ਬੈਠ ਕੇ ਹੰਕਾਰ ਹੋ ਗਿਆ, ਰਾਜ ਦਾ ਮਦ ਹੋ ਗਿਆ। ਔਰ ਵਿਪਰੀਤ ਬੁੱਧਿੰ, ਵਿਪਰੀਤ ਦਾ ਪਾਉ ਉਲਟੀ ਬੁੱਧੀ, ਦਿਮਾਗ ਖਰਾਬ ਹੋ ਗਿਆ। ਵਿਪਰੀਤ ਬੁੱਧਿੰ ਮਾਰ ਤੋਂ ਲੋਕੇ, ਫਿਰ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ। ਰਾਜੇ ਦਾ ਕਰਮ ਸੀ ਨਿਆਂ ਕਰਨਾ, ਰਾਜੇ ਚੁਲੀ ਨਿਆਵਕੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਕਿ ਰਾਜੇ ਦਾ ਧਰਮ ਹੈ ਪਰਜਾ 'ਤੇ ਨਿਆਂ ਕਰਨਾ। ਜਿਹੜੀ ਪਰਜਾ ਹੁੰਦੀ ਹੈ, ਰਾਜੇ ਦੇ ਬੱਚੇ, ਰਾਜੇ ਦੇ ਪੁੱਤਾਂ ਵਾਂਗ ਹੁੰਦੀ ਪਰਜਾ। ਕਿਸੇ ਵੀ ਧਰਮ ਦੇ ਨਾਲ ਕੋਈ ਵੀ ਸੰਬੰਧਿਤ ਵਿਅਕਤੀ ਹੋਵੇ, ਹਰੇਕ ਦਾ ਧਿਆਨ ਰੱਖਣਾ, ਉਹਦੇ ਹੱਕਾਂ ਦੀ ਪੂਰਤੀ ਕਰਨੀ, ਪਰਜਾ 'ਤੇ ਅਤਿਆਚਾਰ ਜ਼ੁਲਮ ਨਹੀਂ ਕਰਨਾ, ਚੋਰਾਂ ਜਾਰਾਂ ਡਾਕੂਆਂ ਤੋਂ ਬਚਾ ਕੇ ਰੱਖਣਾ, ਔਰ ਇਹ ਹੈ ਰਾਜੇ ਦਾ ਧਰਮ। ਧਰਮੀ ਰਾਜੇ ਬਹੁਤ ਸਾਰੇ ਹੋਏ ਨੇ, ਹਰੀਸ਼ ਚੰਦਰ, ਜਨਕ ਰਾਜਾ ਔਰ ਮਹਾਰਾਜਾ ਰਣਜੀਤ ਸਿੰਘ, ਇਹਨਾਂ ਨੇ ਪਰਜਾ ਦਾ ਪੂਰਾ ਖਿਆਲ ਰੱਖਿਆ। ਉਹਨਾਂ ਸਮਿਆਂ ਦੇ ਵਿੱਚ ਭਾਵੇਂ ਸਿੱਖਾਂ ਦੀ ਗਿਣਤੀ ਜਿਹੜੀ ਸੀ ਬਹੁਤ ਘੱਟ ਸੀ, ਔਰ ਦੂਸਰੀਆਂ ਜਿਹੜੀਆਂ ਕਮਿਊਨਿਟੀਆਂ ਸਨ, ਦੂਸਰੇ ਜਿਹੜੇ ਧਰਮ ਸੀ, ਉਹਨਾਂ ਦੀ ਗਿਣਤੀ ਜ਼ਿਆਦਾ ਸੀ, 35% ਦੇ ਕਰੀਬ ਮੁਸਲਮਾਨ, ਔਰ ਸਤਸੰਗੀਓ 40% ਤੋਂ ਉੱਤੇ ਜਿਹੜੇ ਸੀ ਇਹ ਹਿੰਦੂ। ਸਿੱਖਾਂ ਦੀ ਗਿਣਤੀ ਉਦੋਂ 6% ਸੀ, ਪੰਜਾਬ ਦੀ ਗੱਲ ਕਰਦਾ ਮੈਂ, ਪੰਜਾਬ ਦੀ। ਔਰ 6% ਵਾਲਿਆਂ ਨੇ ਬਾਕੀ ਜਿਹੜੇ 94% ਲੋਕ ਸੀ ਉਹਨਾਂ 'ਤੇ ਰਾਜ ਕੀਤਾ, ਔਰ ਰਾਜ ਵੀ ਨਿਆਂ ਦਾ ਕੀਤਾ, ਹਰੇਕ ਨੂੰ ਨਿਆਂ ਦਿੱਤਾ। ਇਹਦੇ ਉਲਟ ਤਪੋਂ ਰਾਜ, ਰਾਜੋ ਨਰਕ। ਤਪ ਕੀਤਾ, ਦਾਨ ਕੀਤੇ, ਰਾਜ ਮਿਲ ਗਿਆ, ਰਾਜ ਉੱਤੇ ਬਹਿ ਗਏ, ਰਾਜ ਦਾ ਮਦ ਅਹੰਕਾਰ ਆ ਗਿਆ, ਘੱਟ ਗਿਣਤੀਆਂ ਨੂੰ ਕੁਚਲ ਦਿਓ, ਘੱਟ ਗਿਣਤੀਆਂ ਕੌਮਾਂ ਨੂੰ ਦਬਾ ਕੇ ਰੱਖੋ, ਉਹਨਾਂ ਦੇ ਹੱਕ ਨਾ ਦਿਓ, ਜੇ ਹੱਕ ਮੰਗਣ ਤਾਂ ਉਹਨਾਂ ਦੇ ਉੱਤੇ ਅਤਿਆਚਾਰ ਜ਼ੁਲਮ ਕਰੋ, ਉਹਨਾਂ ਦੇ ਧਾਰਮਿਕ ਸਥਾਨਾਂ 'ਤੇ ਟੈਂਕ 'ਤੇ ਤੋਪਾਂ ਚਾੜ ਦਿਓ, ਸਤਸੰਗ ਢੇਰੀ ਕਰਦੇ ਉਹਨਾਂ ਦੇ ਸਥਾਨ, ਫਿਰ ਕੀ ਹੁੰਦਾ? ਅਤੇ ਗੁਰੂ ਮਹਾਰਾਜ, ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਵਿਪਰੀਤ ਬੁੱਧਿੰ ਮਾਰਤ ਲੋਕੇ ਨਾਨਕ ਚਿਰੰ ਕਾਲ ਦੁੱਖ ਭੋਗਤੇ। ਉਲਟ ਦਿਮਾਗ ਹੋ ਗਿਆ, ਫਿਰ ਪਰਜਾ ਨੂੰ ਮਾਰਨਾ ਸ਼ੁਰੂ ਕੀਤਾ, ਫਿਰ ਨਰਕਾਂ 'ਚ ਪੈ ਕੇ ਅਤੇ ਚਿਰ ਕਾਲ ਤੱਕ ਨਰਕ ਭੋਗਦੇ ਨੇ ਇਹੋ ਜਿਹੇ ਲੋਕ। ਇਸ ਲਈ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਹੜਾ ਵਾਹਿਗੁਰੂ ਦਾ ਨਾਮ ਹੈ, ਪਰਮੇਸ਼ੁਰ ਦਾ ਸਿਮਰਨ ਹੈ, ਇਹ ਮਿਲਦਾ ਹੈ ਕੇਵਲ ਅਤੇ ਕੇਵਲ ਵਾਹਿਗੁਰੂ ਦੀ ਕਿਰਪਾ ਦੁਆਰਾ। ਪਰਮਾਤਮਾ ਦੀ ਮਿਹਰ ਸਦਕਾ ਗੁਰੂ ਮਿਲਦਾ, ਗੁਰੂ ਦੀ ਕਿਰਪਾ ਸਦਕਾ ਪਰਮਾਤਮਾ ਦੀ ਦਾਤ ਮਿਲਦੀ ਹੈ। ਸੋ ਆਸਾ ਜੀ ਕੀ ਵਾਰ ਦੇ ਵਿੱਚ ਆਪਾਂ ਹਰ ਰੋਜ਼ ਇਹ ਬਚਨ ਸੁਣਦੇ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਪ ਸੁਣਾਇਆ। ਇਸ ਵਾਸਤੇ ਗੁਰੂ ਦੇ ਵਿੱਚ ਹੀ ਪਰਮਾਤਮਾ ਹੈ ਸਤਸੰਗੀਓ, ਗੁਰੂ ਵਾਲੇ ਬਣਾਂਗੇ ਤੇ ਪਰਮਾਤਮਾ ਦੀ ਮਿਹਰ ਮਿਲਦੀ ਹੈ। ਇਸ ਲਈ ਰਾਮ ਦਾ ਨਾਮ, ਵਾਹਿਗੁਰੂ ਦਾ ਨਾਮ ਕਦੇ ਵੀ ਕਿਤਿਓਂ ਵੀ ਨਹੀਂ ਮਿਲੇਗਾ, ਕੇਵਲ ਮਿਲੇਗਾ ਤੇ ਗੁਰੂ ਦੇ ਕੋਲੋਂ ਮਿਲੇਗਾ। ਧੰਨ ਗੁਰੂ ਨਾਨਕ ਦੇਵ ਜੀ ਜਗਤ ਜਲੰਧਰ ਨੂੰ ਤਾਰਨ ਆਏ ਨੇ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ, ਜਗਤ ਜਲੰਧਰ ਨੂੰ ਤਾਰਿਆ, ਜਿਹੜਾ ਸੜ ਰਿਹਾ ਸੀ ਸੰਸਾਰ, ਹੰਸ
ਹੰਸ ਦਾ ਭਾਵ ਹਿੰਸਾ ਕਰਨੀ, ਲੋਕਾਂ 'ਤੇ ਅਤਿਆਚਾਰ ਕਰਨੇ। ਹੇਤ, ਹੇਤ ਦਾ ਭਾਵ ਹੈ ਮੋਹ, ਆਪਣਿਆਂ ਪ੍ਰਤੀ ਮੋਹ ਰੱਖਣਾ, ਇਹ ਵੀ ਇਕਾਗੀ ਹੈ। ਹੰਸ ਹੇਤ ਲੋਭ, ਫਿਰ ਲੋਭ ਰੂਪੀ ਅੱਗ, ਕੋਪ, ਕੋਪਦਾਰ ਅਤੇ ਕ੍ਰੋਧ, ਇਹ ਚਾਰ ਅੱਗ ਦੀਆਂ ਨਦੀਆਂ ਹਨ। ਇਹ 'ਚ ਸੰਸਾਰ ਪੈ ਰਿਹਾ ਅਤੇ ਸੜ ਰਿਹਾ। ਆਤਿਸ਼ ਦੁਨੀਆ ਖੁਣਕ ਨਾਮ ਖੁਦਾਇਆ, ਆਤਿਸ਼ ਦਾ ਅਰਥ ਹੁੰਦਾ ਹੈ ਅੱਗ। ਆ ਗੁਰਪੁਰਬਾਂ ਦੇ ਉੱਤੇ ਜਾਂ ਪਿਆਰੇ ਕੋਈ ਖੁਸ਼ੀ ਦਾ ਪ੍ਰੋਗਰਾਮ ਆਪਾਂ ਕਰਦੇ ਹਾਂ, ਆਤਿਸ਼ਬਾਜ਼ੀ ਚਲਾਉਂਦੇ ਆਪਾਂ। ਆਤਿਸ਼ਬਾਜ਼ੀ ਦਾ ਅਰਥ ਹੁੰਦਾ ਆਤਿਸ਼ਬਾਜ਼ੀ, ਇਹ ਪਰਸ਼ੀਅਨ ਦਾ ਸ਼ਬਦ ਹੈ ਆਤਿਸ਼। ਆਤਿਸ਼ ਦਾ ਅਰਥ ਹੁੰਦਾ ਹੈ ਅੱਗ, ਅਤੇ ਬਾਜ਼ੀ ਦਾ ਅਰਥ ਹੁੰਦਾ ਖੇਡ, ਮਤਲਬ ਅੱਗ ਦੀ ਖੇਡ, ਪਟਾਕੇ ਫੋੜਨੇ, ਹਵਾਈਆਂ ਚਲਾਉਣੀਆਂ, ਬੰਬ ਫੋੜਨੇ। ਇਹਦਾ ਅਸਲੀ ਨਾਮ ਹੈ ਆਤਿਸ਼ਬਾਜ਼ੀ। ਆਤਿਸ਼ਬਾਜ਼ੀ ਦਾ ਅਰਥ ਹੈ ਅੱਗ ਦੀ ਖੇਡ। ਆਤਿਸ਼ ਦਾ ਅਰਥ ਹੁੰਦਾ ਹੈ ਫਾਰਸੀ ਦੇ ਵਿੱਚ ਅੱਗ। ਇਸ ਲਈ ਗੁਰੂ ਜੀ ਫਰਮਾਨ ਕਰਦੇ ਆਤਿਸ਼ ਦੁਨੀਆ, ਜਿਹੜੀ ਦੁਨੀਆ ਅੱਗ ਹੈ, ਖੁਨਕ ਨਾਮ ਖੁਦਾਇਆ, ਅਤੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਠੰਡਕ ਪਹੁੰਚਾਉਣ ਵਾਲਾ। ਕਾਲ ਤਾਤੀ ਠੰਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ, ਬਿਨ ਗੁਰ ਰਾਮ ਨਾਮ ਕਤ ਲਈਏ। ਭਾਈ ਵਾਹਿਗੁਰੂ ਦੇ ਨਾਮ ਨੂੰ ਗੁਰੂ ਤੋਂ ਬਿਨਾਂ ਕਿੱਥੋਂ ਪ੍ਰਾਪਤ ਕਰਾਂਗੇ? ਨਹੀਂ ਮਿਲਦਾ, ਗੁਰੂ ਤੋਂ ਹੀ ਮਿਲੇਗਾ। ਰਾਮ ਨਾਮ ਤਨ ਸੰਗ ਸਖਾਈ। ਇਸ ਵਾਸਤੇ ਜਿਹੜਾ ਵਾਹਿਗੁਰੂ ਦੇ ਨਾਮ ਦਾ ਧੰਨ ਹੈ ਨਾ, ਇਹ ਸਾਡਾ ਅੰਗ ਸੰਗ ਹੋ ਕੇ ਸਖਾ ਬਣ ਕੇ ਮਦਦ ਕਰਦਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾਂ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਿੱਥੇ ਕੋਈ ਵੀ ਮਦਦਗਾਰ ਨਹੀਂ ਗਾ, ਉੱਥੇ ਵਾਹਿਗੁਰੂ ਦਾ ਨਾਮ ਹੀ ਜੀਵ ਦੇ ਨਾਲ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਵਾਹ ਸੰਗ ਧੋਸਾ। ਜਿਸ ਪ੍ਰਲੋਕ ਦੇ ਮਾਰਗ ਦੇ ਕੋਹਾਂ ਦਾ ਪਤਾ ਹੀ ਨਹੀਂ, ਇੰਨਾ ਦੂਰ ਪੰਧ ਹੈ, ਉੱਥੇ ਕੇਵਲ ਵਾਹਿਗੁਰੂ ਦਾ ਨਾਮ ਹੀ ਠੰਡਕ ਬਣ ਕੇ, ਛਾਂ ਬਣ ਕੇ, ਚਾਨਣ ਬਣ ਕੇ, ਭੋਜਨ ਬਣ ਕੇ ਸਾਡਾ ਸਾਥ ਦਿੰਦਾ ਪਿਆਰੇ। ਉੱਥੇ ਰਾਮ ਨਾਮ ਧਨ ਸੰਗ ਸਖਾਈ। ਇਸ ਵਾਸਤੇ ਵਾਹਿਗੁਰੂ ਦਾ ਨਾਮ ਜੀਵ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹੈ। ਅਹਿਨ ਸਨਿਰਮਲ ਹਰ ਲਿਬ ਲਾਈ। ਜਿਨ੍ਹਾਂ ਨੇ ਵਾਹਿਗੁਰੂ ਦੇ ਵਿੱਚ ਲਿਬ ਲਾ ਲਈ, ਜਿਹੜੇ ਲਿਬ ਲਾ ਕੇ ਨਾਮ ਜਪਦੇ ਹਨ, ਅਹਿਨ ਸਨਿਰਮਲ, ਉਹ ਦਿਨੇ ਰਾਤ ਪਵਿੱਤਰ ਰਹਿੰਦੇ ਨੇ, ਉਹ ਨਿਰਮਲ ਰਹਿੰਦੇ ਹਨ। ਰਾਮ ਨਾਮ ਬਿਨ ਕਮਨ ਹਮਾਰਾ। ਸਤਿਗੁਰੂ ਜੀ ਫਰਮਾਨ ਕਰਦੇ ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਡਾ ਕੌਣ ਹੈ? ਕੋਈ ਵੀ ਨਹੀਂ। ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਸਾਡੇ ਨਾਲ ਜਾਏਗਾ। ਸੁੱਖ ਦੁੱਖ ਸਮ ਕਰ ਨਾਮ ਨਾ ਛੋਡੋ। ਸੱਚੇ ਪਾਤਸ਼ਾਹ ਕਹਿੰਦੇ ਖੁਸ਼ੀ ਵਿੱਚ, ਗਮੀ ਵਿੱਚ, ਦੁੱਖ ਵਿੱਚ, ਸੁੱਖ ਵਿੱਚ, ਇਹਨਾਂ ਚੀਜ਼ਾਂ ਨੂੰ ਸਮ ਜਾਣ ਕੇ ਮੈਂ ਕਦੇ ਨਾਮ ਦਾ ਪੱਲਾ ਨਹੀਂ ਛੱਡਦਾ। ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦੇ ਨੇ, ਜ਼ਿੰਦਗੀ 'ਚ ਵਾਢਾ ਘਾਟਾ ਹੁੰਦਾ ਹੈ, ਜ਼ਿੰਦਗੀ 'ਚ ਦੁੱਖ ਸੁੱਖ ਆਏਗਾ, ਖੁਸ਼ੀ ਗਮੀ ਆਏਗੀ, ਪਰ ਆਪਣੇ ਆਪ ਨੂੰ ਬੈਲੈਂਸ ਰੱਖਣਾ ਦੁੱਖ ਅਤੇ ਸੁੱਖ ਦੇ ਵਿੱਚ। ਅਤੇ ਭਾਈ ਜ਼ਿੰਦਗੀ ਸੁੱਖ ਨਾਲ ਲੰਘ ਜਾਂਦੀ ਹੈ। ਕਿਸੇ ਸਾਧੂ ਨੇ ਸਮਝਾਉਣ ਵਾਸਤੇ ਇੱਕ ਪ੍ਰਮਾਣ ਦਿੱਤਾ ਸੀ। ਬੇੜੀ ਦੇ ਵਿੱਚ ਬੈਠ ਗਏ, ਬੇੜੀ ਵਿੱਚ ਆਪਣੇ ਸੇਵਕਾਂ ਨੂੰ ਕਹਿਣ ਲੱਗੇ, ਤੁਸੀਂ ਰੋਜ਼ ਕਹਿੰਦੇ ਹੋ ਕਿ ਪਰਮਾਤਮਾ ਦੁੱਖ ਕਿਉਂ ਦਿੰਦਾ, ਸੁੱਖ ਹੀ ਦੇਵੇ। ਵਾਹਿਗੁਰੂ ਜੀਵਾਂ ਨੂੰ ਦੁੱਖ ਕਿਉਂ ਦਿੰਦਾ, ਸੁੱਖ ਹੀ ਦੇਵੇ। ਬਾਣੀ 'ਚ ਲਿਖਿਆ ਵੀ ਮਹਾਰਾਜ ਨੇ, ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ। ਹਰੇਕ ਵਿਅਕਤੀ ਸੁੱਖ ਹੀ ਮੰਗਦਾ, ਮੈਨੂੰ ਸੁੱਖ ਹੀ ਮਿਲੇ, ਪਰ ਦੁੱਖ ਫਿਰ ਵੀ ਮਿਲਦਾ। ਕਿਉਂ ਮਿਲਦਾ? ਕਿਉਂਕਿ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁੱਖ ਅਤੇ ਸੁੱਖ ਮਿਲਦਾ। ਜੇਕਰ ਪਿਛਲੇ ਜਨਮ ਵਿੱਚ ਚੰਗੇ ਕਰਮ ਕੀਤੇ, ਦਾਨ ਪੁੰਨ ਸੰਗਤ ਸੇਵਾ ਕੀਤੀ ਹੈ, ਤੇ ਅਗਲੇ ਜਨਮ ਵਿੱਚ ਸਾਨੂੰ ਸੁੱਖ ਮਿਲੇਗਾ। ਉਹ ਕਹਿਣ ਲੱਗੇ ਸੇਵਕ ਮਹਾਂਪੁਰਸ਼ਾਂ ਨੂੰ ਕਿ ਸਾਧੂ ਨੂੰ ਕਹਿਣ ਲੱਗੇ ਕਿ ਮਹਾਂਪੁਰਸ਼ੋ, ਪਰਮਾਤਮਾ ਦੁੱਖ ਕਿਉਂ ਦਿੰਦਾ, ਸੁੱਖ ਹੀ ਦੇਣਾ ਚਾਹੀਦਾ। ਉਹ ਕਹਿਣ ਲੱਗੇ, ਵੇਖੋ ਭਾਈ, ਪਰਮਾਤਮਾ ਨੇ ਜ਼ਿੰਦਗੀ ਨੂੰ ਬੈਲੈਂਸ ਬਣਾਉਣ ਵਾਸਤੇ, ਸਹੀ ਚਲਾਉਣ ਲਈ
ਦੁੱਖ ਅਤੇ ਸੁੱਖ ਰੂਪੀ ਦੋ ਚੱਪੂ ਦਿੱਤੇ ਸਾਨੂੰ, ਦੋ ਚੱਪੂ, ਅਤੇ ਉਹਨਾਂ ਦੀ ਸਮਝ 'ਚ ਨਾ ਆਵੇ। ਕਹਿਣ ਲੱਗੇ ਚਲੋ ਬੇੜੀ 'ਚ ਬਹਿ ਗਏ, ਕਹਿੰਦੇ ਬੇੜੀ ਚਲਾਓ, ਇੱਕ ਬੇੜੀ ਇੱਕ ਚੱਪੂ ਦੇ ਦਿੱਤਾ ਜਿਹਦੇ ਨਾਲ ਬੇੜੀ ਚਲਾਉਂਦੇ ਨਾ, ਇੱਕ ਦੇ ਦਿੱਤਾ। ਉਹ ਕਹਿਣ ਲੱਗਾ ਮਹਾਂਪੁਰਸ਼ ਇੱਕ ਦੇ ਨਾਲ ਬੇੜੀ ਨਹੀਂ ਚੱਲਦੀ। ਕਹਿੰਦੇ ਕੋਈ ਨਹੀਂ ਇੱਕ ਨਾਲ ਚਲਾ ਲਾ, ਕਹਿੰਦਾ ਇੱਕ ਨਾਲ ਨਹੀਂ ਚੱਲਦੀ ਹੁੰਦੀ। ਜਿਹੜੇ ਬੰਨੇ ਚੱਪੂ ਮਾਰਾਂਗੇ ਬੇੜੀ ਖਿੱਚ ਕੇ ਦੂਜੇ ਬੰਨੇ ਇੱਧਰ ਨੂੰ ਆ ਜਾਏਗੀ, ਇੱਕ ਬੰਨੇ ਨੂੰ ਚੱਲੇਗੀ ਬੇੜੀ ਇੱਕ ਪਾਸੇ ਨੂੰ, ਦੂਸਰੇ ਚੱਪੂ ਹੋਵੇਗਾ ਅਤੇ ਬੇੜੀ ਚੱਲੇਗੀ। ਕਹਿੰਦੇ ਕੋਈ ਸਮਝ ਲੱਗੀ ਹੈ? ਇੱਦਾਂ ਹੀ ਸਾਡੀ ਜ਼ਿੰਦਗੀ ਇੱਕ ਬੇੜੀ ਹੈ, ਦੁੱਖ ਅਤੇ ਸੁੱਖ ਸਾਡੀ ਜ਼ਿੰਦਗੀ ਦੇ ਦੋ ਚੱਪੂ ਨੇ, ਇਹਨਾਂ ਨਾਲ ਜ਼ਿੰਦਗੀ ਬੈਲੈਂਸ ਰਹਿੰਦੀ ਸਾਡੀ। ਦੁੱਖ ਆ ਗਿਆ, ਸੁੱਖ ਆ ਗਿਆ, ਦਿਨ ਆ ਗਿਆ, ਰਾਤ ਆ ਗਿਆ, ਖੁਸ਼ੀ ਆ ਗਈ, ਗਮੀ ਆ ਗਈ, ਇਹਨਾਂ ਵਿੱਚ ਵੀ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜ ਕੇ ਰੱਖਣਾ। ਸੁੱਖ ਦੁੱਖ ਸਮ ਕਰ, ਗੁਰੂ ਨਾਨਕ ਦੇਵ ਜੀ ਕਹਿੰਦੇ ਦੁੱਖ ਨੂੰ ਸੁੱਖ ਨੂੰ ਸਮ ਕਰਕੇ ਜਾਣੇ, ਨਾਮ ਨਾ ਛੋਡੋ। ਦੁੱਖ ਸੁੱਖ ਵਿੱਚ ਗੁਰੂ ਜੀ ਕਹਿੰਦੇ ਮੈਂ ਨਾਮ ਦਾ ਪੱਲਾ ਨਹੀਂ ਛੱਡਦਾ। ਆਪੇ ਬਖਸ਼ ਮਿਲਾਵਣ ਹਾਰਾ, ਪਰਮਾਤਮਾ ਆਪ ਹੀ ਜੀਵ ਨੂੰ ਬਖਸ਼ ਕੇ ਅਤੇ ਆਪਣੇ ਨਾਲ ਮਿਲਾ ਲੈਂਦਾ ਹੈ ਜਿਹੜਾ ਦੁੱਖ ਸੁੱਖ ਵਿੱਚ ਵਾਹਿਗੁਰੂ ਦੇ ਲੜ ਲੱਗਾ ਰਹਿੰਦਾ। ਰਹਾਓ ਵਿਸ਼ਰਾਮ ਦੇ ਕੇ ਮਿਹਰ ਕਰਦੇ ਹਨ। ਕਣਕ ਕਾਮਨੀ ਹੇਤ ਗਵਾਰਾ, ਗਵਾਰਾ ਦਾ ਅਰਥ ਹੁੰਦਾ ਮੂਰਖ। ਇਹ ਮੂਰਖ ਬੰਦਾ, ਇਹ ਮੂਰਖ ਵਿਅਕਤੀ, ਕਣਕ ਕਹਿੰਦੇ ਸੋਨਾ ਅਤੇ ਕਾਮਨੀ ਕਹਿੰਦੇ ਇਸਤਰੀ, ਕਹਿੰਦੇ ਸੋਨੇ ਦੇ ਅਤੇ ਇਸਤਰੀ ਦੇ ਮੋਹ ਦੇ ਵਿੱਚ ਹੀ ਫਸਿਆ ਰਹਿੰਦਾ ਸਾਰੀ ਜ਼ਿੰਦਗੀ। ਦੁਬਦਾ ਲਾਗੇ ਨਾਮ ਵਿਸਾਰਾ, ਦੁਬਦਾ ਵਿੱਚ ਲੱਗ ਕੇ ਅਤੇ ਵਾਹਿਗੁਰੂ ਦਾ ਨਾਮ ਹੀ ਭੁਲਾ ਦਿੱਤਾ ਇਸ ਵਿਅਕਤੀ ਨੇ। ਜਿਸ ਤੂੰ ਬਖਸੇ ਨਾਮ ਜਪਾਏ, ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਜਿਹਨੂੰ ਤੂੰ ਬਖਸ਼ ਲੈਂਦਾ ਹੈ ਨਾ, ਜੇ ਤੇ ਤਰਸ ਕਰਦੇ ਵੇ ਮਿਹਰ ਕਰਦੇ ਵੇ ਉਹਨੂੰ ਨਾਮ ਜਪਾ ਲੈਂਦਾ ਹੈ, ਪਰਮਾਤਮਾ ਕਿਰਪਾ ਕਰੇ ਜਾ ਕੋ ਆਪਣੀ ਕਰੇ ਬਖਸੀਸ, ਤਾਂ ਕਾ ਲੇਖਾ ਨਾ ਗਣੇ ਜਗਦੀਸ਼। ਜੇ ਤੇ ਵਾਹਿਗੁਰੂ ਕਿਰਪਾ ਕਰਦੇ ਨਾ, ਉਹਦੇ ਪਿਆਰੇ ਕਰਮਾਂ ਦਾ ਹਿਸਾਬ ਕਿਤਾਬ ਪਰਮੇਸ਼ਰ ਨਹੀਂ ਕਰਦਾ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਆਪਾਂ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ 11 ਤਰੀਕ ਨੂੰ, 11 ਤਰੀਕ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਔਰ ਬੜੀ ਪਿਆਰੀ ਸਾਖੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਮਹਾਰਾਜ ਜੀ ਦੇ, ਕਿ ਲੰਗਰ ਦੇ 'ਚ ਦੋ ਸਿੱਖ ਸੇਵਾ ਕਰਦੇ ਸੀ, ਪਿਓ ਪੁੱਤ, ਰਾਮਗੜੀ ਏ ਤਰਖਾਣ ਸੀ ਇਹ, ਔਰ ਲੱਕੜੀ ਦਾ ਕੰਮ ਕਰਦੇ ਹੈ ਨਾਲ ਆਪਣੀ ਕਿਰਤ ਕਰਦੇ ਹੈ। ਸਵੇਰੇ ਆਉਂਦੇ ਗੁਰੂ ਘਰ, ਆ ਕੇ ਅਤੇ ਗੁਰੂ ਘਰ ਦੀ ਸੇਵਾ ਕਰ ਜਾਂਦੇ, ਲੱਕੜਾਂ ਪਾੜ ਗਏ, ਕੋਈ ਲੱਕੜ ਫੱਟੀ ਬਣਾਉਣੀ ਉਹ ਬਣਾ ਗਏ, ਕੋਈ ਵੇਲਣਾ ਚਕਲਾ ਬਣਾਉਣਾ ਉਹ ਬਣਾ ਗਏ, ਕੋਈ ਹੋਰ ਲੱਕੜ ਦਾ ਕੰਮ ਉਹ ਕਰ ਗਏ, ਫਿਰ ਆਪਣੀ ਕਿਰਤ ਵਿਰਤ ਕਰਦੇ ਸਾਰਾ ਦਿਨ, ਫਿਰ ਸ਼ਾਮ ਨੂੰ ਆ ਕੇ ਫਿਰ ਹਾਜ਼ਰੀ ਭਰ ਲੈਂਦੇ ਨੇ। ਇੱਕ ਦਿਨ ਦਾ ਜ਼ਿਕਰ ਹੈ ਕਿ ਭੈਣਾਂ ਬੀਬੀਆਂ ਲੰਗਰ ਦੇ ਵਿੱਚ ਸੇਵਾ ਕਰ ਰਹੀਆਂ ਸੀ, ਆਟਾ ਗੁੰਨ ਰਹੀਆਂ ਸੀ, ਅਤੇ ਉਹਨਾਂ ਸਮਿਆਂ 'ਚ ਪਿਆਰੇ ਬਾਹਰ ਖੁੱਲ੍ਹੇ ਥਾਂ 'ਤੇ ਲੰਗਰ ਪੱਕਦੇ ਸੀ, ਅੱਜ ਕੱਲ੍ਹ ਵਰਗਾ ਇੰਨਾ ਸਿਸਟਮ ਨਹੀਂ ਸੀ। ਜਿਹੜਾ ਕਾਂ ਹੁੰਦਾ ਹੈ, ਕਾਂ ਇਹ ਬੜੀ ਭੈੜੀ ਆਦਤ ਹੁੰਦੀ, ਕਾਂ ਨੂੰ ਇਹ ਬਦੋ ਬਦੀ ਚੁੰਝ ਮਾਰਦਾ ਹੈ ਖਾਣੇ ਦੇ ਵਿੱਚ। ਉਹ ਬੀਬੀਆਂ ਕਹਿਣ ਲੱਗੀਆਂ ਇਹਨਾਂ ਗੁਰਮੁਖਾਂ ਨੂੰ, ਦੋਵਾਂ ਪਿਓ ਪੁੱਤਾਂ ਨੂੰ, ਕਿ ਭਾਈ ਜੀ ਇਹ ਵਾਰ ਵਾਰ ਕਾਂ ਆ ਕੇ ਆਟੇ ਨੂੰ ਪੈਂਦਾ ਅਤੇ ਇਹਦਾ ਖਿਆਲ ਰੱਖਿਓ। ਉਹ ਕਹਿੰਦੇ ਠੀਕ ਹੈ। ਉਹਨਾਂ ਕਾਂ ਨੂੰ ਡਾਉਣਾ, ਕਾਂ ਫਿਰ ਆ ਕੇ ਬਹਿ ਜਾਏ, ਉਹ ਡਾਉਣ ਫਿਰ ਬਹਿ ਜਾਏ, ਉਹਨਾਂ ਇੱਕ ਗੁਲੇਲ ਬਣਾ ਲਈ। ਗੁਲੇਲ ਸਮਝੀਏ ਕਿ ਸਤਾਂਗੜ ਲੈ ਲਈ ਰੁੱਖ ਦੀ ਟਹਿਣੀ, ਉਹਨੂੰ ਰਬੜ ਬੰਨ ਲਈ, ਕੁਛ ਗੁਲੇਲੇ ਵੱਟ ਲਈ ਦੇ ਮਿੱਟੀ ਦੇ, ਉਹਨਾਂ ਨੂੰ ਪਕਾ ਲਿਆ, ਉਹ ਗੁਲੇਲੇ ਬਣ ਗਏ। ਉਹ ਗੁਲੇਲੇ ਪਾ ਕੇ ਅਤੇ ਉਹ ਡਰਾਉਂਦੇ ਨੇ ਕਾਂ ਨੂੰ, ਕਾਂ ਡਰ ਕੇ ਉੱਡ ਜਾਂਦਾ, ਫਿਰ ਬਹਿ ਜਾਂਦਾ, ਫਿਰ ਡਰਾਉਂਦੇ ਨੇ, ਅੰਤ ਨੂੰ ਉਹਨਾਂ ਨੇ ਇੱਕ ਗੁਲੇਲਾ ਮਾਰਿਆ, ਕਾਂ ਦੀ ਲੱਤ 'ਤੇ ਵੱਜ ਗਿਆ, ਲੱਤ ਟੁੱਟ ਗਈ ਕਾਂ ਦੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਨਿਯਮ ਸੀ ਕਿ ਜਦੋਂ ਵੀ ਲੰਗਰ ਪ੍ਰਸ਼ਾਦਾ ਛਕਦੇ ਹੈ, ਲੋੜ ਮੁਤਾਬਕ ਲੈਂਦੇ ਨੇ, ਲੋੜ ਮੁਤਾਬਕ ਜਿੰਨੀ ਲੋੜ ਹੈ, ਜੂਠ ਨਹੀਂ ਛੱਡਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਭਾਂਡਿਆਂ ਦੀ। ਜਿਹੜਾ ਪ੍ਰਸ਼ਾਦਾ ਥੋੜ੍ਹਾ ਬਹੁਤਾ ਵੱਧ ਗਿਆ ਉਹਨੂੰ ਤੋੜ ਕੇ ਛੋਟੇ ਛੋਟੇ ਪੀਸ ਬਣਾ ਕੇ ਪੰਛੀਆਂ ਨੂੰ ਪਾ ਦਿੰਦੇ ਮਹਾਰਾਜ ਰੋਜ਼ ਹੀ। ਬਹੁਤ ਸਾਰੇ ਪੰਛੀ ਆ ਜਾਂਦੇ, ਕਾਂ, ਘੁੱਗੀਆਂ, ਤੋਤੇ ਆਦਿ ਆ ਜਾਂਦੇ ਨੇ।
ਛੇਵੇਂ ਪਾਤਸ਼ਾਹ ਜੀ ਨੇ ਉਹ ਚਿੜੀਆਂ ਘੁੱਗੀਆਂ ਨੂੰ ਪਾਇਆ ਸਤਸੰਗ, ਦਾਣਾ ਤੇ ਕਾਂ ਵੀ ਆ ਗਏ। ਉਹ ਕਾਂ ਵੀ ਆ ਗਿਆ ਜਿਹਦੀ ਲੱਤ ਟੁੱਟੀ ਹੋਈ ਹੈ, ਬੜਾ ਔਖਾ ਹੈ, ਇੱਕ ਪੈਰ ਤੇ ਚੱਲਿਆ ਨਹੀਂ ਜਾਂਦਾ, ਡਿੱਗਦਾ ਹੈ, ਉੱਠਦਾ ਹੈ, ਤਰਸ ਆ ਗਿਆ ਛੇਵੇਂ ਪਾਤਸ਼ਾਹ ਨੂੰ ਤਰਸ। ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਕਿ ਕਾਂ ਵਿਚਾਰਾ ਕਿੰਨਾ ਦੁਖੀ ਹੈ, ਜਿਸ ਨੇ ਮੀਂਹ ਕਾਂ ਦੀ ਲੱਤ ਤੋੜੀ ਨਰਕਾਂ ਨੂੰ ਚਲਾ ਜਾਏ, ਉਹ ਨਰਕਾਂ ਨੂੰ ਜਾਏਗਾ। ਇਹ ਬਚਨ ਜਿਹੜਾ ਸੀ ਇੱਕ ਤੋਂ ਦੂਜੇ ਨੇ ਸੁਣਿਆ, ਦੂਜੇ ਤੋਂ ਤੀਜੇ ਨੇ ਸੁਣਿਆ। ਇਹ ਗੱਲ ਚੱਲਦਿਆਂ ਚੱਲਦਿਆਂ ਭਾਈ ਅਨੰਤਾ ਜੀ ਅਤੇ ਭਾਈ ਕੁੱਕੋ ਜੀ ਕੋਲ ਚਲੀ ਗਈ। ਇਹ ਦੋਵੇਂ ਪਿਓ ਪੁੱਤ ਨੇ, ਭਾਈ ਅਨੰਤਾ ਜੀ ਅਤੇ ਭਾਈ ਕੁੱਕੋ ਜੀ, ਇਹਨਾਂ ਕੋਲ ਗੱਲ ਚਲੀ ਗਈ ਕਿ ਭਾਈ ਜਿਹੜੇ ਕਾਂ ਦੀ ਤੁਹਾਡੇ ਤੋਂ ਲੱਤ ਟੁੱਟ ਗਈ ਸੀ, ਛੇਵੇਂ ਪਾਤਸ਼ਾਹ ਜੀ ਨੇ ਤਰਸ ਕੀਤਾ ਅਤੇ ਮਹਾਰਾਜੇ ਨੇ ਜੀਵ 'ਤੇ ਤਰਸ ਕਰਦਿਆਂ ਇਹ ਬਚਨ ਕਰ ਦਿੱਤਾ ਕਿ ਜਿੰਨੇ ਵੀ ਕਾਂ ਦੀ ਲੱਤ ਤੋੜੀ ਨਰਕਾਂ ਨੂੰ ਜਾਵੇ। ਸਿੱਖ ਡਰ ਗਏ ਵਿਚਾਰੇ ਕਿ ਬੜਾ ਔਖਾ ਹੋ ਗਿਆ, ਮਹਾਰਾਜ ਦੇ ਬਚਨ ਪੂਰੇ ਹੋ ਜਾਂਦੇ ਨੇ। ਉਹਨਾਂ ਨੇ ਵਿਚਾਰਿਆਂ ਨੇ ਬੜਾ ਪਰੇਸ਼ਾਨ ਹੋ ਕੇ ਭਾਈ ਬਿਧੀ ਚੰਦ ਨੂੰ ਬੇਨਤੀ ਕੀਤੀ, ਬਾਬਾ ਜੀ ਸਾਡੇ ਤੋਂ ਇਸ ਤਰੀਕੇ ਨਾਲ ਸੇਵਾ ਕਰਦੇ ਹਾਂ, ਆਹ ਕੰਮ ਹੋ ਗਿਆ ਅਤੇ ਮਹਾਰਾਜ ਨੇ ਬਚਨ ਕਰਤਾ, ਸਾਨੂੰ ਬਖਸ਼ਾਓ। ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਜਿਸ ਦਿਨ ਸਹੀ ਮੌਕਾ ਮਿਲੇਗਾ ਮੈਂ ਬੇਨਤੀ ਕਰਾਂਗਾ ਗੁਰੂ ਜੀ ਨੂੰ। ਸਮਾਂ ਲੰਘਦਾ ਗਿਆ। ਇੱਕ ਦਿਨ ਛੇਵੇਂ ਪਾਤਸ਼ਾਹ ਸ਼ਿਕਾਰ ਵਾਸਤੇ ਗਏ ਕਰਤਾਰਪੁਰ ਜਲੰਧਰ ਦੇ ਨੇੜੇ। ਚੱਲਦਿਆਂ ਚੱਲਦਿਆਂ ਛੇਵੇਂ ਪਾਤਸ਼ਾਹ ਜੀ, ਦੁਪਹਿਰ ਦਾ ਸਮਾਂ ਸੀ, ਇੱਕ ਰੁੱਖ ਥੱਲੇ ਬੈਠ ਗਏ ਛਾਵੇਂ। ਔਰ ਕੁਦਰਤੀ ਹੀ ਗੁਰੂ ਜੀ ਦਾ ਜਿਹੜਾ ਮੂੰਹ ਸੀ ਨਾ, ਉਹ ਛੋਟੇ ਮੀਰ ਪਿੰਡ ਵੱਲ ਸੀ, ਛੋਟੇ ਮੀਰ ਪਿੰਡ ਵੱਲ। ਇਹ ਪਿੰਡ ਕਿਹਦਾ ਸੀ? ਪੈਂਦੇ ਖਾਂ ਦਾ। ਪੈਂਦੇ ਖਾਂ ਨੂੰ 14 ਸਾਲ ਦੀ ਉਮਰ ਦੇ ਵਿੱਚ ਉਹਦਾ ਮਾਮਾ ਇਸਮਾਈਲ ਖਾਨ ਲੈ ਕੇ ਆਇਆ, ਮਹਾਰਾਜ ਮੇਰੇ ਭੈਣ ਜੀ, ਮੇਰੇ ਭੈਣ ਜੀ ਦਾ ਘਰ ਵਾਲਾ, ਸੋ ਮੇਰਾ ਭਰਵਈਆ, ਦੋਨੋਂ ਹੀ ਚਲੇ ਗਏ ਦੁਨੀਆਂ ਤੋਂ। ਇਹ ਯਤੀਮ ਹੋ ਗਿਆ ਅਤੇ ਮਹਾਰਾਜ ਕਿਰਪਾ ਕਰੋ ਆਪਣੇ ਕੋਲ ਰੱਖ ਲਓ। ਮਾਰੀ ਨੇ ਰੱਖ ਲਿਆ, ਬੜੀ ਖੁਰਾਕ ਖੁਆਈ, ਬੜਾ ਤਕੜਾ ਹੋ ਗਿਆ ਪੈਂਦੇ ਖਾਨ। ਇੰਨਾ ਤਕੜਾ ਸੀ ਕਿ 2 ਝੋਟੇ ਭਿੜਦੇ ਹੋਣ ਸਿੰਘਾਂ ਤੋਂ ਫੜ ਕੇ ਪਿਛਾਂ ਕਰ ਦਿੰਦਾ ਸੀ, ਉਹ ਇੰਨਾ ਤਕੜਾ ਸੀ। ਲੱਤ ਤੋਂ ਫੜ ਕੇ ਘੋੜੇ ਨੂੰ ਅਸਵਾਰ ਦੇ ਸਮੇਤ ਚਲਾ ਕੇ ਮਾਰਦਾ ਸੀ। ਸੋ ਪੈਂਦੇ ਖਾਨ ਜਿਹੜਾ ਸੀ, ਇਹਨੂੰ ਗੁਰੂ ਜੀ ਨੇ ਆਪਣੀ ਫੌਜ ਦਾ ਕਮਾਂਡਰ ਬਣਾਤਾ। ਪਹਿਲੀ ਜੰਗ ਦੇ ਵਿੱਚ ਅੰਮ੍ਰਿਤਸਰ ਜੰਗ ਹੋਈ ਅਤੇ ਬਹੁਤ ਭਾਰੀ ਇਹਨੇ ਜੰਗ ਕੀਤੀ, ਚਪੇੜਾਂ ਮਾਰ ਮਾਰ ਕੇ ਬੜੇ ਬੜੇ ਸੂਰਮੇ ਮਾਰ ਸੁੱਟੇ ਇਹਨੇ। ਬੜਾ ਹੋਮੇ ਬੜੀ ਹੋ ਗਈ ਮਨ 'ਚ, ਮੈਂ ਨਹਾਉਂਦਾ ਜੰਗ ਜਿੱਤੀ ਨਹੀਂ ਸੀ ਜਾਣੀ, ਮੈਂ ਨਹਾਉਂਦਾ ਜੰਗ ਜਿੱਤੀ ਨਹੀਂ ਸੀ ਜਾਣੀ। ਦੂਸਰੀ ਜੰਗ ਕੀਤੀ ਗੁਰੂ ਜੀ ਨੇ ਹਰਗੋਬਿੰਦਪੁਰ ਦੀ, ਉਹਨੂੰ ਸੱਦਿਆ ਹੀ ਨਹੀਂ ਪੈਂਦੇ ਨੂੰ। ਤੀਸਰੀ ਜੰਗ ਹੋਈ ਫਿਰ ਗੁਰਸਰ ਮਰਹਾਜ ਰਾਮਪੁਰਾ ਫੂਲ ਦੇ ਨੇੜੇ ਮਾਲ ਵਿੱਚ, ਇਹਨੂੰ ਸੱਦਿਆ ਹੀ ਨਹੀਂ। ਇਹਦਾ ਵਿਆਹ ਮਹਾਰਾਜ ਨੇ ਕਰ ਦਿੱਤਾ ਅਤੇ ਇਹਦੇ ਘਰ ਇੱਕ ਧੀ ਨੇ ਜਨਮ ਲਿਆ, ਗੁਰੂ ਜੀ ਦੇ ਕੋਲ ਆ ਗਿਆ। ਕਹਿੰਦਾ ਮਹਾਰਾਜ ਧੀ ਨੇ ਜਨਮ ਲਿਆ, ਕਹਿੰਦੇ ਮੌਤ ਤੇਰੀ ਆ ਗਈ ਹੈ, ਤੇਰੇ ਘਰ ਤੇਰੀ ਮੌਤ ਜੰਮ ਪਈ ਹੈ, ਸਮਝਿਆ ਨਹੀਂ। ਫਿਰ ਸਮਾਂ ਆਇਆ, ਕਹਿੰਦਾ ਮਹਾਰਾਜ ਤੁਸੀਂ 2 ਜੰਗ ਮੇਰੇ ਤੋਂ ਬਿਨਾਂ ਕਰ ਲਏ, ਮੈਨੂੰ ਸੱਦਿਆ ਹੀ ਨਹੀਂ। ਕੋਈ ਨਹੀਂ, ਪੈਂਦੇ ਅਗਲਾ ਜੰਗ ਤੇਰੇ ਨਾਲ ਕਰਾਂਗੇ। ਉਹ ਫਿਰ ਨਾ ਸਮਝਿਆ ਕੀ ਮਹਾਰੇ ਕਹਿ ਰਹੇ ਨੇ। ਸਮਾਂ ਆਇਆ, ਧੀ ਵੱਡੀ ਹੋਈ, ਧੀ ਦਾ ਵਿਆਹ ਕਰਤਾ ਇੱਕ ਸਿਪਾਹੀ ਦੇ ਨਾਲ। ਉਹ ਸਿਪਾਹੀ ਸੀ ਸਰਕਾਰੀ ਫੌਜ 'ਚ ਸਿਪਾਹੀ, ਅਸਮਾਨ ਖਾਨ। ਉਹਨੇ ਫਿਰ ਸਤਸੰਗੀ ਸਰਕਾਰ ਦੇ ਇਸ਼ਾਰਿਆਂ 'ਤੇ ਗੁਰੂ ਜੀ ਦੇ ਵਿੱਚ ਅਤੇ ਪੈਂਦੇ ਖਾਂ 'ਚ ਫੁੱਟ ਪਾ ਦਿੱਤੀ। ਪੈਂਦੇ ਖਾਂ ਨਿਮਕ ਹਰਾਮੀ ਹੋ ਕੇ ਸਰਕਾਰ ਨਾਲ ਰਲ ਗਿਆ ਅਤੇ ਸਤਸੰਗੀ ਉਹ 1 ਲੱਖ ਦੇ ਕਰੀਬ ਫੌਜ ਚਾੜ ਲਿਆਂਦੀ। ਉਹ ਗੁਰੂ ਜੀ ਦਾ ਮੂੰਹ ਕੁਦਰਤੀ ਹੀ ਉਹ ਪੈਂਦੇ ਦੇ ਪਿੰਡ ਵੱਲ ਸੀ ਅਤੇ ਭਾਈ ਬਿਧੀ ਚੰਦ ਨੇ ਵੇਖਿਆ ਗੁਰੂ ਜੀ ਇਕੱਲੇ ਬੈਠੇ ਨੇ, ਹੱਥ ਜੋੜੇ, ਸੱਚੇ ਪਾਤਸ਼ਾਹ ਬੇਨਤੀ ਹੈ, ਭਾਈ ਬਿਧੀ ਚੰਦ ਦੱਸੋ, ਮਹਾਰਾਜ ਭਾਈ ਅਨੰਤਾ ਜੀ, ਭਾਈ ਕੁੱਕੋ ਜੀ, 2 ਗੁਰਸ ਸਿੱਖ ਸੇਵਾ ਬੜੀ ਕਰਦੇ ਲੰਗਰ 'ਚ। ਹਾਂ ਕਿ ਭਾਈ, ਉਹ ਤਾਂ ਸੇਵਾ ਬਹੁਤ ਕਰਦੇ ਨੇ, ਜਿਹੜੀ ਕੋਈ ਲੱਕੜ ਦੀ ਚੀਜ਼ ਬਣਾਉਣੀ ਹੁੰਦੀ ਬਹੁਤ ਕਰਦੇ ਸੇਵਾ, ਦੱਸੋ। ਕਹਿੰਦੇ ਮਹਾਰਾਜ ਇੱਦਾਂ ਇੱਦਾਂ ਘਟਨਾ ਵਾਪਰ ਗਈ ਕਿ ਕਾਂ ਵਾਰ ਵਾਰ ਲੰਗਰ ਦੇ ਵਿੱਚ ਜੂਠੀ ਗੰਦੀ ਚੁੰਝ ਪਾਉਂਦਾ ਸੀ ਅਤੇ ਮਹਾਰਾਜ ਉਹਨਾਂ ਨੇ ਉਡਾਇਆ ਕਾਂ, ਪਰ ਉਹ ਕਾਂ ਉੱਡੇ ਨਾ। ਆਖਰ ਨੂੰ ਉਹਨਾਂ ਨੇ ਗੁੱਸੇ 'ਚ ਆ ਕੇ ਗਲੇਲਾ ਮਾਰਿਆ, ਕਾਂ ਦੀ ਲੱਤ 'ਤੇ ਵੱਜ ਗਿਆ। ਤੁਸਾਂ ਵਚਨ ਕਰ ਦਿੱਤਾ ਕਿ ਜਿੰਨੇ ਕਾਂ ਦੀ ਲੱਤ ਤੋੜੀ ਨਰਕਾਂ ਨੂੰ ਜਾਵੇ। ਗੁਰੂ ਜੀ ਹੱਸ ਪਏ। ਗੁਰੂ ਜੀ ਕਹਿੰਦੇ, ਵੇਖੋ, ਗੁਰੂ ਦਾ ਸਿੱਖ ਕਦੇ ਨਰਕਾਂ ਨੂੰ ਨਹੀਂ ਜਾਂਦਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ।
ਸੱਚੇ ਪਾਤਸ਼ਾਹ ਕਹਿਣ ਲੱਗੇ, ਵੇਖੋ ਘਰ 'ਚ ਨਿੱਕੇ ਨਿੱਕੇ ਬੱਚੇ ਹੁੰਦੇ ਨੇ, ਆਪਾਂ ਬੱਚਿਆਂ ਵਾਲੇ ਹਾਂ ਸਾਰੇ ਹੀ, ਅਤੇ ਕਈ ਵਾਰ ਬੱਚਾ ਮਾਂ ਨੂੰ ਬੜਾ ਸਤਾਉਂਦਾ, ਕਹਿੰਦੀ ਮਰਜ਼ਾ ਗਣੋਂ ਲਏ, ਅਤੇ ਕਹਿੰਦੀ ਮਾਂ ਦੀ ਗਾਲ ਨਹੀਂ ਲੱਗਦੀ, ਭਾਵੇਂ ਜੋ ਮਰਜ਼ੀ ਮਾਂ ਕਵੇ ਬੱਚੇ ਨੂੰ ਉਹ ਲੱਗਦੀ ਨਹੀਂ ਹੁੰਦੀ। ਕਹਿੰਦੇ ਇਸੇ ਤਰ੍ਹਾਂ ਤੁਸੀਂ ਸਾਡੇ ਬੱਚੇ ਹੋ ਗੁਰਸਿੱਖ, ਸਾਡਾ ਸਿੱਖ ਨਰਕਾਂ ਨੂੰ ਜਾਂਦਾ ਭਾਈ। ਸੱਚੇ ਪਾਤਸ਼ਾਹ ਦਾ ਮੂੰਹ ਸੀ ਪੈਂਦੇ ਖਾਂ ਦੇ ਪਿੰਡ ਵੱਲ, ਕਹਿੰਦੇ ਉਹ ਬੜਾ ਸਾਹਮਣੇ ਪਿੰਡ ਹੈ ਨਾ, ਉਹ ਨਰਕਾਂ ਨੂੰ ਚਲੇ ਜਾਏਗਾ, ਉਹ ਜਾਏਗਾ ਨਰਕਾਂ ਨੂੰ। ਜਦੋਂ ਪੈਂਦੇ ਖਾਂ ਨੇ ਹਮਲਾ ਕੀਤਾ ਤੇ ਉਹਨੇ ਸਕੀਮ ਲਾਈ ਕਿ ਰਾਤ ਹਮਲਾ ਕਰੀਏ, ਰਾਤ ਅੱਧੀ ਰਾਤ ਹਮਲਾ ਕਰਾਂਗੇ, ਜਾ ਕੇ ਗੁਰੂ ਨੂੰ ਫੜ ਲਾਂਗੇ, ਮੈਂ ਫੜ ਲਿਆਉਂ, ਤੁਸੀਂ ਗੁਰੂ ਦੇ ਸਿੱਖਾਂ ਨੂੰ ਫੜ ਲਿਓ, ਗੁਰੂ ਨੂੰ ਫੜ ਕੇ ਲਾਹੌਰ ਲੈ ਜਾਂਗੇ। ਰਾਤ ਨੂੰ ਹਮਲਾ ਕੀਤਾ ਤੇ ਸਤਸੰਗੀਓ, ਕੁਦਰਤੀ ਕਿਸੇ ਨੇ ਕਹਿ ਦਿੱਤਾ ਆ ਗਿਆ ਕਰਤਾਰਪੁਰ, ਉਹ ਕਰਤਾਰਪੁਰ ਦੇ ਨੇੜੇ ਪਿੰਡ ਸੀ ਪੈਂਦੇ ਦਾ, ਅਸਲ 'ਚ ਕਰਤਾਰਪੁਰ ਨਹੀਂ ਅਸੀਂ ਆਇਆ, ਪੈਂਦੇ ਦਾ ਪਿੰਡ ਆ ਗਿਆ। 100,000 ਫੌਜ ਸੀ, ਰਾਤ ਦੇ ਹਨੇਰੇ 'ਚ ਉਹਨਾਂ ਹਮਲਾ ਕੀਤਾ, ਸਾਰਾ ਪਿੰਡ ਹੀ ਤੈਸ਼ ਨੈਸ਼ ਕਰ ਦਿੱਤਾ, ਅੱਗਾਂ ਲਾ ਕੇ ਘਰ ਸਾੜ ਦਿੱਤੇ, ਪੈਂਦਾ ਰੌਲਾ ਪਾਉਂਦੇ ਪਾਉਂਦਾ ਪਾਉਂਦਾ ਰਹਿ ਗਿਆ। ਮਤਲਬ ਗੁਰੂ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਗੁਰਸਿੱਖਾਂ ਨੂੰ ਬਖਸ਼ ਦਿੰਦਾ ਪਿਆਰਿਓ, ਆਪੇ ਬਖਸ਼ ਮਿਲਾਵਣ ਹਾਰਾ, ਆਪ ਹੀ ਬਖਸ਼ ਤੇ ਮਿਲਾ ਲੈਂਦਾ ਹੈ, ਰਹਾਓ ਵਿਸ਼ਰਾਮ ਦੇ ਕੇ ਮਿਹਰ ਕਰਦੇ ਹਨ ਸੱਚੇ ਪਾਤਸ਼ਾਹ ਜੀ, ਬਖਸ਼ਿਸ਼ ਕਰਦੇ ਨੇ ਕਿ ਆਪ ਪਰਮਾਤਮਾ ਮਿਹਰ ਕਰਕੇ ਤੇ ਨਾਮ ਜਪਾ ਲੈਂਦਾ ਆਪਣੇ ਪਿਆਰਿਆਂ ਤੋਂ, ਆਪ ਹੀ ਬਖਸ਼ਿਸ਼ ਕਰਦਾ ਵਾਹਿਗੁਰੂ। ਜਿਉਂ ਭਾਵੈ ਤਿਉਂ ਰਾਖ ਦਿਆਲਾ, ਜਿਵੇਂ ਉਹਨੂੰ ਭਾਉਂਦਾ ਹੈ ਪਰਮਾਤਮਾ ਰੱਖ ਲੈਂਦਾ ਹੈ। ਜਿਸ ਤੂੰ ਬਖਸ਼ੇ ਨਾਮ ਜਪਾਏ, ਦੂਤ ਨਾ ਲਾਗ ਸਕੈ ਗੁਣ ਗਾਏ। ਭਾਈ ਉਹਨਾਂ ਨੂੰ ਦੂਤ ਨਹੀਂ ਲੱਗਦੇ, ਭਾਵ ਕਿ ਮੌਤ ਨਹੀਂ ਆਉਂਦੀ, ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਹਰ ਗੁਣ ਦਾਤਾ ਰਾਮ ਗੋਪਾਲਾ, ਹਰੀ ਤੇ ਗੁਰੂ ਨਾਮ ਦਾ ਦਾਤਾ ਹੈ ਅਤੇ ਪਰਮੇਸ਼ਰ ਦਾ ਨਾਮ ਜਪਾਉਂਦਾ ਹੈ ਗੁਰੂ। ਜਿਉਂ ਭਾਵੈ ਤਿਉਂ ਰਾਖ ਦਿਆਲਾ, ਹੇ ਦਿਆਲੂ ਵਾਹਿਗੁਰੂ, ਜਿਵੇਂ ਤੈਨੂੰ ਭਾਉਂਦਾ ਹੋਵੇ ਆਪਣੇ ਸੇਵਕਾਂ ਦੀ ਰੱਖਿਆ ਕਰ। ਗੁਰਮੁਖ ਰਾਮ ਮੇਰੇ ਮਨ ਭਾਇਆ, ਗੁਰੂ ਜੀ ਫਰਮਾਨ ਕਰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਰਾਮ ਪਰਮੇਸ਼ਰ ਦਾ ਨਾਮ ਮੇਰੇ ਮਨ ਨੂੰ ਭਾ ਗਿਆ, ਮੇਰੇ ਮਨ ਨੂੰ ਚੰਗਾ ਲੱਗ ਗਿਆ, ਰੋਗ ਮਿਟੇ ਦੁੱਖ ਠਾਕ ਰਹਾਇਆ। ਨਾਮ ਜਪ ਜਪ ਕੇ ਰੋਗ ਮਿਟੇ, ਸਾਰੇ ਰੋਗ ਮਿਟ ਗਏ ਔਰ ਦੁੱਖ ਠਾਕ ਰਹਾਇਆ, ਜਿਹੜੇ ਦੁੱਖ ਸੀ ਇਹਨਾਂ ਨੂੰ ਠਾਕ ਦਿੱਤਾ, ਰੋਗ ਦਿੱਤਾ, ਖਤਮ ਕਰ ਦਿੱਤੇ ਦੁੱਖ। ਅਵਰ ਨਾ ਔਖਦ ਤੰਤ ਨਾ ਮੰਤਾ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਤੰਤਰ ਮੰਤਰ ਟੂਣਾ ਟਾਮਣ ਹੈ ਨਹੀਂ। ਰੋਜ਼ ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਉਹ 'ਚ ਪੜ੍ਹਦੇ ਹਾਂ ਨਮੋ ਮੰਤਰ ਮੰਤਰੰ, ਨਮੋ ਯੰਤਰ ਯੰਤਰੰ। ਮੰਤਰਾਂ ਦਾ ਮੰਤਰ ਹੈ ਵਾਹਿਗੁਰੂ ਮੰਤਰ, ਯੰਤਰਾਂ ਦਾ ਯੰਤਰ ਹੈ ਭਾਈ ਵਾਹਿਗੁਰੂ ਮੰਤਰ। ਹਰ ਹਰ ਸਿਮਰਨ ਕੇਲ ਵੇਖ ਹੰਤਾ, ਭਾਈ ਜਿਹੜਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਨਾ, ਇਹ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਤੂੰ ਆਪ ਭੁਲਾ ਵਹਿ ਨਾਮ ਵਿਸਾਰ, ਵਾਹਿਗੁਰੂ ਆਪ ਹੀ ਤੂੰ ਕਈਆਂ ਨੂੰ ਭੁਲਾ ਦਿੰਦਾ ਹੈ ਅਤੇ ਨਾਮ ਭੁਲਾ ਦਿੰਦਾ, ਨਾਮ ਵੱਲੋਂ ਵਿਸਾਰ ਦਿੰਦਾ ਹੈ। ਆਪ ਹੀ ਵਾਹਿਗੁਰੂ ਕਈਆਂ ਨੂੰ ਪਰਮੇਸ਼ਰ ਦੇ ਨਾਮ ਵੱਲੋਂ ਭੁਲਾ ਦਿੰਦਾ ਹੈ। ਤੂੰ ਆਪੇ ਰੱਖੇ ਕਿਰਪਾ ਧਾਰ, ਤੇ ਕਈਆਂ ਤੇ ਕਿਰਪਾ ਕਰਕੇ ਤੂੰ ਆਪ ਹੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ। ਰੋਗ ਭਰਮ ਭੇਦ ਮਨ ਦੂਜਾ, ਭਾਈ ਜਿਹੜੀ ਮਨ ਦੇ ਵਿੱਚ ਦੁਬਧਾ ਹੈ ਨਾ, ਇਹੀ ਰੋਗ ਹੈ, ਇਹੀ ਭਟਕਣਾ ਹੈ, ਇਹੀ ਮਨ ਦਾ ਤੇ ਗੁਰੂ ਦੇ ਨਾਲੋਂ ਭੇਦ ਪੈ ਜਾਂਦਾ ਹੈ। ਦੁਬਧਾ ਕੀ ਹੈ? ਮਨ 'ਚ ਦੁਬਧਾ ਰੱਖਣੀ, ਮਨ 'ਚ ਦੁਆਇਸ਼ ਰੱਖਣੀ, ਮਨ ਇੱਧਰ ਵੀ ਭੱਜਿਆ ਫਿਰਨਾ, ਮਨ ਉੱਧਰ ਵੀ ਭੱਜਿਆ ਫਿਰਨਾ, ਗੁਰੂ ਘਰ ਵੀ ਆ ਕੇ ਅਰਦਾਸ ਕਰ ਲੈਣੀ, ਮੜੀਆਂ ਮੱਟਾਂ ਨੂੰ ਜਾ ਕੇ ਮੱਥੇ ਮਾਰੀ ਜਾਣੇ, ਸਿਆਣਿਆਂ ਦੇ ਕੋਲ ਵੀ ਤੁਰੇ ਫਿਰਨਾ, ਇਹਨੂੰ ਕਹਿੰਦੇ ਦੁਬਧਾ। ਦੋਵਾਂ ਬੇੜੀਆਂ 'ਚ ਪੈਰ ਰੱਖਾਂਗੇ ਡੁੱਬਾਂਗੇ। ਗੁਰਬੇਨ ਭਰਮ ਜਪੇ ਜਪ ਦੂਜਾ, ਭਾਈ ਜਿਹੜਾ ਗੁਰੂ ਤੋਂ ਬਿਨਾਂ ਭਰਮ 'ਚ ਪਿਆ ਹੋਇਆ ਵਿਅਕਤੀ ਹੈ ਨਾ, ਉਹ ਹੋਰ ਹੋਰ ਨਾਮ ਜਪਦਾ ਫਿਰਦਾ, ਕਦੇ ਕਿਸੇ ਦਾ ਮੰਤਰ ਲੈ ਲਿਆ, ਕਦੇ ਕਿਸੇ ਤੋਂ ਮੰਤਰ ਲੈ ਲਿਆ। ਆਦਿ ਪੁਰਖ ਗੁਰ ਦਰਸ਼ਨ ਨਾ ਦੇਖੈ, ਭਾਈ ਜਿਹੜਾ ਗੁਰੂ ਹੈ ਆਦਿ ਪੁਰਖ ਪਰਮੇਸ਼ਰ ਦਾ ਰੂਪ ਹੈ, ਐਸੇ ਗੁਰੂ ਦੇ ਦਰਸ਼ਨ ਕਰਦਾ ਹੀ ਨਹੀਂ ਇਹ ਵਿਅਕਤੀ। ਵਿਣ ਗੁਰ ਸ਼ਬਦ ਹੈ ਜਨਮ ਕੇ ਲੇਖੈ, ਭਾਈ ਗੁਰੂ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਜਨਮ ਕੇ ਲੇਖੈ,
ਜਨਮ ਕਿਹੜੇ ਲੇਖੇ ਆ? ਕਿਸੇ ਲੇਖੇ ਨਹੀਂ ਪਿਆਰਿਓ। ਜੇ ਗੁਰੂ ਵਾਲੇ ਨਹੀਂ ਬਣੇ ਤਾਂ ਜਨਮ ਵਿਅਰਥ ਹੈ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਜਾਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੇ ਸਭ ਤੇਰੇ। ਭਾਈ ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਸਤਸੰਗੀਓ, ਆਪਾਂ ਸੂਰਬੀਰ ਯੋਧਿਆਂ ਦੇ ਇਤਿਹਾਸ ਨੂੰ ਸੁਣਦੇ ਹਾਂ। 84 ਦਾ ਦੌਰ ਚੱਲ ਰਿਹਾ, ਅੱਜ 9 ਤਰੀਕ ਹੈ। 9 ਤਰੀਕ ਤੱਕ ਜੰਗ ਚੱਲਿਆ ਸੀ, ਮਤਲਬ 9 ਤਰੀਕ ਨੂੰ ਗੁਰੂ ਦੇ ਲਾਲਾ ਨੇ ਸਤਸੰਗੀਓ ਗੋਲੀ ਚਲਾਈ ਆਏ ਹੋਏ ਰਾਸ਼ਟਰਪਤੀ ਉੱਤੇ। ਉਹਦੇ ਨਾਲ ਦਾ ਇੱਕ ਸਿਪਾਹੀ ਮਾਰਿਆ ਗਿਆ। ਫੌਜ ਨੇ ਫਿਰ ਵੱਡੀ ਭਾਰੀ ਕਾਰਵਾਈ ਕੀਤੀ। ਗੁਰੂ ਦੇ ਲਾਲ ਜਿਹੜੇ ਸੀ ਰਾਮਗੜੀਆਂ ਬੁੰਗਿਆਂ ਦੇ ਵਿੱਚ ਬੈਠੇ ਹੋਏ, ਸੋ ਉਹਨਾਂ ਨੇ ਮੁਕਾਬਲਾ ਕਰਦਿਆਂ ਕਈਆਂ ਨੂੰ ਮਾਰ ਕੇ ਅਤੇ ਗੁਰੂ ਦੇ ਸਿੰਘ ਸ਼ਹੀਦ ਹੋ ਗਏ। ਜਥੇਦਾਰ ਭਾਈ ਰਾਮ ਸਿੰਘ ਜੀ ਚਲੱਦਾ, ਚਲੱਦਾ ਪਿੰਡ ਸੁਲਤਾਨਪੁਰ ਲੋਧੀ ਦੇ ਨੇੜੇ ਹੈ। ਇਹ ਬਹੁਤ ਗੁਰੂ ਦੇ ਪਿਆਰ ਵਾਲੇ ਗੁਰੂ ਦੇ ਸਿੰਘ ਸੀ, ਭਾਈ ਰਾਮ ਸਿੰਘ ਜੀ ਚਲੱਦਾ ਅਤੇ ਭਾਈ ਮੇਜਰ ਸਿੰਘ ਜੀ ਨਾਗੋ ਕੇ, ਭਾਈ ਤੇਜਾ ਸਿੰਘ ਜੀ। ਇਹ ਸਿੰਘ ਥੱਲੇ ਭੋਰਿਆਂ ਦੇ ਵਿੱਚ ਸੀ, ਜਿਹੜੇ ਉਹ ਦੋ ਮੁਨਾਰ ਨੇ। ਉੱਥੇ ਉਹਨਾਂ ਨੇ ਫੌਜ ਦਾ ਇੱਕ ਬ੍ਰਿਗੇਡੀਅਰ ਡਾਕਟਰ ਉਹਨੂੰ ਕੈਡਨਿਪ ਕਰ ਲਿਆ, ਉਹਨੂੰ ਸਤਸੰਗੀ ਗਵਾਹ ਕਰ ਲਿਆ। ਉਹ ਭੋਰੇ 'ਚ ਲੈ ਗਏ, ਕੁਝ ਹੋਰ ਸਿਪਾਹੀ ਨਾਲ ਸੀ ਉਹਨਾਂ ਨੂੰ ਲੈ ਗਏ। ਫਿਰ ਉਹ ਮੁਕਾਬਲੇ ਦੇ 'ਚ ਜਿਹੜੇ ਫੌਜੀ ਅਫਸਰ ਸੀ ਉਹ ਵੀ ਮਾਰੇ ਗਏ, ਸਿੰਘ ਵੀ ਸ਼ਹੀਦ ਹੋ ਗਏ। ਇਸ ਤਰੀਕੇ ਨਾਲ 9 ਤਰੀਕ ਤੱਕ ਉੱਥੇ ਜਿਹੜਾ ਸੀ ਮੁਕਾਬਲਾ ਚੱਲਦਾ ਰਿਹਾ। ਅਤੇ ਇਸ ਲਈ ਸਤਸੰਗੀਓ, ਜਿਹੜੇ ਵਾਹਿਗੁਰੂ ਦੇ ਪਿਆਰ ਵਾਲੇ ਹਨ, ਨਿਰੰਕਾਰ ਦਾ ਸਿਮਰਨ ਬੰਦਗੀ ਕਰਦੇ ਹੈ, ਉਹ ਗੁਰੂ ਵਾਲੇ ਐਸੇ ਪਰਮਾਤਮਾ ਦੇ ਪਿਆਰੇ, ਉਹ ਗੁਰੂ ਨਾਲ ਜੁੜ ਕੇ ਅਤੇ ਭਜਨ ਸਿਮਰਨ ਕਰਦੇ ਹੈ। ਅਕਾਲ ਤਖ਼ਤ ਸਾਹਿਬ ਢੱਠਾ ਵੇਖਿਆ। ਅਤੇ ਭਾਈ ਬੇਅੰਤ ਸਿੰਘ ਜੀ ਜਿਹੜੇ ਸੀ, ਇਹ ਇੰਦਰਾ ਗਾਂਧੀ ਦੇ ਬਾਰਡੀ ਗਾਰਡ ਸੀ ਦਿੱਲੀ ਪੁਲਿਸ ਵਿੱਚ। ਉਹ ਆਏ ਅੰਮ੍ਰਿਤਸਰ ਸਾਹਿਬ, ਉਹਨਾਂ ਵੇਖਿਆ ਉਹਨਾਂ ਦੀ ਆਤਮਾ ਤੜਫ ਉੱਠੀ। ਉਹਨਾਂ ਨੇ ਭਾਈ ਸਤਵੰਤ ਸਿੰਘ ਜੀ ਨੂੰ ਨਾਰ ਲਾਇਆ। ਸ਼ਹੀਦ ਹੋਣ ਤੋਂ ਪਹਿਲਾਂ ਮਨ 'ਚ ਵਿਚਾਰ ਕੀਤੀ, ਨਗੋਰੇ ਕੋ ਗਤਕਾਈ ਨਾਹੀ। ਇਹ ਵਚਨ ਦਾ ਖਿਆਲ ਰੱਖਿਓ, ਜਿਹੜਾ ਨਗੋਰਾ ਵਿਅਕਤੀ ਹੈ ਉਹਨੂੰ ਕਦੇ ਮੁਕਤੀ ਨਹੀਂ ਮਿਲਦੀ ਪਿਆਰਿਓ। ਗੁਰੂ ਦੇ ਸਿੰਘਾਂ ਨੇ ਖਿਆਲ ਕੀਤਾ ਕਿ ਅਸੀਂ ਸ਼ਹੀਦੀ ਪਾ ਜਾਣੀ ਦੁਸ਼ਟ ਨੂੰ ਮਾਰ ਕੇ, ਅਤੇ ਜੇ ਨਗੋਰੇ ਸ਼ਹੀਦ ਹੋ ਗਏ ਤਾਂ ਸਾਨੂੰ ਮੁਕਤੀ ਨਹੀਂ ਮਿਲਣੀ। ਇਸ ਲਈ ਉਹਨਾਂ ਗੁਰੂ ਦੇ ਲਾਲਾ ਨੇ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ਕਿਸੇ ਕਲੋਨੀ ਦੇ ਵਿੱਚ ਜਾ ਕੇ 5 ਪਿਆਰੇ ਤੋਂ ਅੰਮ੍ਰਿਤ ਛਕ ਲਿਆ ਕੁਝ ਦਿਨ ਪਹਿਲਾਂ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ, ਫਿਰ ਉਸ ਦੁਸ਼ਟ ਨੂੰ ਸੋਧਿਆ ਅਤੇ ਭਾਈ ਬੇਅੰਤ ਸਿੰਘ ਜੀ ਮੌਕੇ 'ਤੇ ਸ਼ਹੀਦ ਹੋ ਗਏ ਔਰ ਪ੍ਰਭੂ ਦੇ ਨਾਲ ਸਤਸੰਗੀਓ ਅਭੇਦ ਹੋ ਗਏ। ਬਾਅਦ ਵਿੱਚ ਭਾਈ ਸਤਵੰਤ ਸਿੰਘ ਜੀ ਨੂੰ 5-6 ਸਾਲ ਬਾਅਦ ਫਾਂਸੀ ਦਿੱਤੀ। ਮਤਲਬ ਗੁਰੂ ਵਾਲੇ ਹੋ ਕੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਿਆਰਿਓ। ਗੁਰਬਿਨ ਭਰਮ ਜਪੇ ਜਪ ਪੂਜਾ ਆਦਿ ਪੁਰਖ ਗੁਰ ਦਰਸ਼ਨਾਂ ਦੇਖੇ, ਬਿਨ ਗੁਰ ਸਬਦੇ ਜਨਮ ਕੇ ਦੇਖੇ। ਭਾਈ ਗੁਰੂ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਜਨਮ ਕਿਹੜੇ ਦੇਖੇ? ਕਿਸੇ ਦੇਖੇ ਨਹੀਂ। ਦੇਖ ਅਚਰਜ ਰਹੇ ਬਿਸਮਾਦ, ਦੇਖ ਅਚਰਜ ਪਰਮਾਤਮਾ ਨੂੰ ਹੈਰਾਨ ਰਹਿ ਗਏ ਰੱਬ ਦੇ ਪਿਆਰੇ। ਘਾਟ ਘਾਟ ਸੁਰ ਨਾਰ ਸਹਿਜ ਸਮਾਦ, ਉਹਨਾਂ ਵਾਹਿਗੁਰੂ ਦੇ ਪਿਆਰਿਆਂ ਨੇ ਘਟਾਂ ਘਟਾਂ ਵਿੱਚ ਪਰਮਾਤਮਾ ਨੂੰ ਵੇਖ ਲਿਆ, ਜਿਹੜਾ ਵਾਹਿਗੁਰੂ ਸੁਰ ਦੇਵਤਿਆਂ ਦੇ ਵਿੱਚ ਔਰ ਨਰ ਮਨੁੱਖਾਂ ਦੇ ਵਿੱਚ ਹਰੇਕ ਥਾਂ ਸਹਿਜ ਸਮਾਧ ਵਿੱਚ ਰਹਿ ਰਿਹਾ ਵਾਹਿਗੁਰੂ। ਭਰਪੁਰ ਧਾਰ ਰਹੇ ਮਨ ਮਾਹੀ, ਉਹ ਰੱਬ ਦੇ ਪਿਆਰੇ ਗੁਰਮੁਖ ਮਨ ਦੇ ਵਿੱਚ ਪਰਿਪੂਰਨ ਪਰਮਾਤਮਾ ਨੂੰ ਵਸਾ ਕੇ ਅਤੇ ਆਨੰਦ ਵਿੱਚ ਰਹਿੰਦੇ ਨੇ। ਤੁਮ ਸੰਸਾਰ ਅਵਰ ਕੋ ਨਾਹੀ, ਉਹਨਾਂ ਦੇ ਮਨ 'ਚ ਭਰੋਸਾ ਹੈ ਹੇ ਵਾਹਿਗੁਰੂ ਤੁਮ ਸੰਸਾਰ ਦਾ, ਅਤੇ ਤੇਰੇ ਸੰਸਾਰ ਬਰਾਬਰ, ਅਵਰ ਕੋ ਨਾਹੀ, ਹੋਰ ਕੋਈ ਵੀ ਨਹੀਂ ਹੈ। ਭਾਵ ਕਿ ਵਾਹਿਗੁਰੂ ਵਰਗਾ ਹੋਰ ਦੁਨੀਆਂ 'ਤੇ ਕੋਈ ਨਹੀਂ ਸਤਸੰਗੀਓ। ਤੇਰਾ ਸਰੀਰ ਕੋ ਨਹੀਂ, ਨਾ ਕੋ ਲਵੇ ਨਾ ਲਾਇਆ। ਹੇ ਵਾਹਿਗੁਰੂ ਤੇਰਾ ਸਰੀਰ ਕੋਈ ਵੀ ਨਹੀਂ। ਗੁਰੂ ਨਾਨਕ ਦੇਵ ਨੂੰ ਸਵਾਲ ਕੀਤਾ ਸੀ ਪੀਰਾਂ ਨੇ ਬਗਦਾਦ ਦੇ ਵਿੱਚ, ਕਹਿਣ ਲੱਗੇ, ਸਵਾਲ ਬਹੁਤ ਸਾਰੇ ਸੀ, ਇੱਕ ਸਵਾਲ ਇਹ ਸੀ ਕਿ ਐਸਾ ਕੋਈ ਦੁਨੀਆਂ 'ਤੇ ਕੰਮ ਹੈ ਜਿਹੜਾ ਖੁਦਾ ਨਹੀਂ ਕਰ ਸਕਿਆ? ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਕੰਮ ਹੈ ਜਿਹੜਾ ਖੁਦਾ ਨਹੀਂ ਕਰ ਸਕਿਆ, ਨਾ ਕਰ ਸਕਦਾ। ਹੈਰਾਨ ਹੋ ਗਏ ਕਿ ਅਸੀਂ ਤਾਂ ਸੁਣਿਆ ਸੀ ਜੋ ਕੁਛ ਸੰਸਾਰ 'ਤੇ ਹੋ ਰਿਹਾ ਪਰਮਾਤਮਾ ਕਰ ਰਿਹਾ, ਖੁਦਾ ਕਰ ਰਿਹਾ, ਐਸਾ ਕਿਹੜਾ ਕੰਮ ਜਿਹੜਾ ਅੜ ਗਿਆ ਖੁਦਾ ਅੱਗੇ ਵੀ? ਅਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਆਪਣੇ ਵਰਗਾ ਖੁਦਾ ਦੂਜਾ ਖੁਦਾ ਨਹੀਂ ਬਣਾ ਸਕਿਆ, ਨਾ ਬਣੇਗਾ।
ਪਰਮਾਤਮਾ ਇੱਕ ਹੈ, ਵਾਹਿਗੁਰੂ ਇੱਕ ਹੈ, ਖੁਦਾ ਇੱਕ ਹੈ ਪਿਆਰਿਓ। ਇਸ ਲਈ ਤੁਮ ਸੰਸਰ ਅਵਰ ਕੋ ਨਾ ਹੀ, ਹੇ ਵਾਹਿਗੁਰੂ ਤੇਰਾ ਸਰੀਰ ਕੋ ਨਹੀਂ, ਨਾ ਕੋ ਲਵੈ ਨਾ ਲਾਇਆ, ਤੇਰੇ ਸਦਰਸ ਕੋਈ ਵੀ ਨਹੀਂ। ਜਾ ਕੀ ਭਗਤ ਹੇਤ ਮੁੱਖ ਨਾਮ, ਭਾਈ ਜਿਨ੍ਹਾਂ ਦੇ ਮੁੱਖ ਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਨਾ, ਜਿਹੜੇ ਵਾਹਿਗੁਰੂ ਦੇ ਪਿਆਰ, ਜਿਹੜੇ ਭਗਤੀ ਨਾਲ ਪਿਆਰ ਕਰਦੇ ਨੇ, ਉਹਨਾਂ ਦੇ ਮੁੱਖ ਵਿੱਚ ਅੱਠੇ ਪਹਿਰ ਪਰਮਾਤਮਾ ਦਾ ਨਾਮ ਵਸ ਜਾਂਦਾ। ਸੰਤ ਭਗਤ ਕੀ ਸੰਗਤ ਰਾਮ, ਭਾਈ ਜਿਹੜੇ ਐਸੇ ਸੰਤਾਂ ਰੱਬ ਦੇ ਪਿਆਰਿਆਂ ਭਗਤਾਂ ਦੀ ਸੰਗਤ ਕਰਦੀ ਹੈ ਨਾ, ਉਹਨਾਂ ਦੀ ਸੰਗਤ ਵਿੱਚ ਹੀ ਵਾਹਿਗੁਰੂ ਹੈ। ਬੰਧਨ ਤੋਰੇ ਸਹਿਜ ਧਿਆਨ, ਜਿਹੜੇ ਸਹਿਜ ਧਿਆਨ ਲਾ ਲੈਂਦੇ, ਸਹਿਜ ਧਿਆਨ ਦਾ ਮਤਲਬ ਅੱਠੇ ਪੈਰ ਸੁਰਤ ਵਾਹਿਗੁਰੂ ਵਿੱਚ। ਬੰਧਨ ਤੋਰੇ, ਉਹਨਾਂ ਦੇ ਬੰਧਨ ਵਾਹਿਗੁਰੂ ਤੋੜ ਦਿੰਦਾ, ਹੰਗਤਾ ਦੇ, ਮਮਤਾ ਦੇ, ਜੰਮਣ ਅਤੇ ਮਰਨ ਦੇ। ਛੂਟੇ ਗੁਰਮੁਖ ਹਰ ਗੁਣ ਗਿਆਨ, ਗੁਰੂ ਤੋਂ ਗਿਆਨ ਲੈ ਕੇ ਗੁਰਮੁਖ ਬਣ ਕੇ ਨਾਮ ਜਪ ਕੇ ਗੁਰਮੁਖ ਪਿਆਰੇ ਛੁੱਟ ਗਏ। ਨਾ ਜਮ ਦੂਤ ਦੂਤ ਤੇ ਸਲਾਗੈ, ਭਾਈ ਫਿਰ ਉਹਨਾਂ ਨੂੰ ਨਾ ਤਾਂ ਮੌਤ ਦਾ ਫਰੇਸਤਾ ਜਮ ਦੂਤ ਆ ਕੇ ਲੱਗਦਾ, ਨਾ ਦੁੱਖ ਲੱਗਦੇ ਨੇ। ਜੋ ਜਨ ਰਾਮ ਨਾਮ ਲਿਵ ਜਾਗੈ, ਜਿਹੜੇ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਨਾਮ ਵਿੱਚ ਲਿਵ ਲਾ ਕੇ ਜਾਗ ਪੈਂਦੇ ਨੇ, ਜਾਗਦਾ ਅਰਥ ਹੈ ਸੁਚੇਤ ਰਹਿੰਦੇ ਨੇ। ਭਗਤ ਵਸ਼ਲ ਭਗਤਾਂ ਹਰ ਸੰਗ, ਭਗਤ ਵਸ਼ਲ ਦਾ ਅਰਥ ਹੈ ਭਗਤੀ ਨਾਲ ਪਿਆਰ ਕਰਨ ਵਾਲਾ ਵਾਹਿਗੁਰੂ। ਭਗਤਾਂ ਹਰ ਸੰਗ, ਰੱਬ ਦੇ ਪਿਆਰਿਆਂ ਦੇ ਅੰਗ ਸੰਗ ਰਹਿੰਦਾ ਵਾਹਿਗੁਰੂ। ਨਾਨਕ ਮੁਕਤ ਭਏ ਹਰ ਰੰਗ, ਸਮਾਪਤੀ ਤੇ ਗੁਰੂ ਜੀ ਮਿਹਰ ਕਰਦੇ ਨੇ। ਨਾਨਕ ਮੁਕਤ ਭਏ ਹਰ ਰੰਗ, ਹਰੀ ਦੇ ਵਿੱਚ ਵਾਹਿਗੁਰੂ ਦੇ ਵਿੱਚ ਰੰਗ ਦਾ ਅਰਥ ਪਿਆਰ ਕਰਕੇ। ਰੋਜ਼ ਹੀ ਆਪਾਂ ਪੜ੍ਹਦੇ ਜਪਜੀ ਸਾਹਿਬ, ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਰੰਗ ਦਾ ਅਰਥ ਪਿਆਰ, ਇਸ ਲਈ ਹਰ ਰੰਗ ਦਾ ਅਰਥ ਜਿਹੜੇ ਹਰੀ ਦੇ ਨਾਮ ਦੇ ਵਿੱਚ ਪਿਆਰ ਕਰਦੇ ਨੇ। ਨਾਨਕ ਮੁਕਤ ਪਏ, ਗੁਰੂ ਜੀ ਕਹਿੰਦੇ ਉਹ ਬੰਧਨਾਂ ਵੱਲੋਂ ਮੁਕਤ ਹੋ ਗਏ, ਜੰਮਣ ਮਰਨ ਤੋਂ ਮੁਕਤ ਹੋ ਗਏ, ਹੰਗਤਾ ਮਮਤਾ ਤੋਂ ਮੁਕਤ ਹੋ ਗਏ, ਵਿਕਾਰਾਂ ਤੋਂ ਮੁਕਤ ਹੋ ਗਏ। ਇਹ ਗੁਰੂ ਨੇ ਕਿਰਪਾ ਕੀਤੀ ਸਤਸੰਗ। ਗੁਰ ਸ਼ਬਦ ਦੀ ਹਾਜ਼ਰੀ ਭਰਦੇ ਹਾਂ। ਅਨੇਕ ਭੁੱਲਾਂ ਹੋਈਆਂ ਸੰਗਤ, ਸਤਿਗੁਰ ਬਖਸ਼ਿਣ ਦਾ ਨਗਾਂ ਵਾਤੇ ਸਮੱਤ ਬਖਸ਼ਣੀ, ਸਰਬੱਤ ਸੰਗ ਦੀ ਹਾਜ਼ਰੀ ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨ, ਨਾਮਦਾਨ ਤੰਦਰੁਸਤੀ ਚਰਨਾਂ ਦੀ ਪ੍ਰੀਤ ਬਖਸ਼ਣ ਸਤਸੰਗ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਅਗਲਾ ਪ੍ਰੋਗਰਾਮ ਆਪਾਂ ਗੁਰਮੁਖ ਪਿਆਰਿਆਂ ਤੋਂ ਸ਼੍ਰਵਣ ਕਰਾਂਗੇ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੱਕ ਕੰਠ ਕੰਮ ਕਰਦਾ ਨਾ ਗਲਾ ਕੰਮ ਕਰਦਾ ਇਹਦੀ ਵਰਤੋਂ ਕਰ ਘਰ ਦੀ ਵਰਤੋਂ ਹਰੀ ਦੇ ਗੁਣ ਗਾ ਗੁਣ ਗਾਏ ਲੈ ਰਾਮ ਨਾਮ ਗੁਣ ਗਾਏ ਲੈ ਲੀਤਾ ਤੇ ਜਦੋਂ ਗਲਾ ਬੰਦ ਹੋ ਗਿਆ ਬੜੇ ਬੜੇ ਸਿੰਗਰ ਵੇਖੀ ਦੇ ਨੇ ਜਿਹੜੇ ਟੋਪ ਕਲਾਸ ਗਾਉਂਦੇ ਸਨ ਸਰੀਰ ਜਿਹੜਾ ਹੁਣ ਬੁੱਢਾ ਹੋ ਗਿਆ ਸਾਵ ਨਹੀਂ ਲੱਗਦਾ ਭਾਵ ਨਹੀਂ ਲੱਗਦਾ ਸੁਰ ਸਾਰੇ ਬਿਖਰ ਗਏ ਅੰਦਰ ਉਹਨਾਂ ਦੇ ਭਾਵੇਂ ਸੰਗੀਤ ਹੋਵੇਗਾ ਲੇਕਿਨ ਗਾਉਣ ਤੋਂ ਸਮਰੱਥ ਹੋ ਗਏ ਮੇਰੇ ਵੇਖਦਿਆਂ ਵੇਖਦਿਆਂ ਬੜੇ ਟੋਪ ਕਲਾਸ ਕਲਾਕਾਰ ਟੋਪ ਤੇ ਗਾਉਣ ਵਾਲੇ ਨਹੀਂ ਗਾਇਆ ਜਾਂਦਾ ਬੋਲਿਆ ਨਹੀਂ ਜਾਂਦਾ ਤੁਰਿਆ ਵੀ ਨਹੀਂ ਜਾਂਦਾ ਦਿਸਦਾ ਵੀ ਨਹੀਂ ਪਛਾਣਦੇ ਵੀ ਨਹੀਂ ਕਹਿੰਦੇ ਕੌਣ ਆ ਗਿਆ ਅੱਖਾਂ ਚ ਜਲ ਵਗਦਾ ਰਹਿੰਦਾ ਨੈਨੋ ਨੀਰ ਬਹਿ ਇੱਥੇ ਦਿਸਦਾ ਨੈਨੋ ਨੀਰ ਬਹਿ ਤਨ ਖੀਨਾ ਇਹ ਮੋਟੇ ਰੂਪ ਦੇ ਵਿੱਚ ਆਦਮੀ ਦਾ ਜੀਵਨ ਤਿੰਨ ਰੂਪ ਦੇ ਵਿੱਚੋਂ ਨਿਕਲਦਾ ਹੈ ਅਵਸਥਾਵਾਂ ਹਰ ਪੰਜ ਸਾਲ ਬਾਅਦ ਵੈਸੇ ਬਦਲਦੀਆਂ ਨੇ ਸਰੀਰ ਬੰਦੇ ਦਾ ਨਵਾਂ ਪੜ ਜਾਂਦਾ ਹੈ ਵਿਗਿਆਨ ਕਹਿੰਦਾ ਹੈ ਹਰ ਪੰਜ ਸਾਲ ਬਾਅਦ ਜੋ ਵਿਗਿਆਨ ਦੀ ਪਕੜ ਹੈ ਵੈਸੇ ਇਹ ਤਬਦੀਲੀ ਗੁਰੂ ਕਹਿੰਦੇ ਨੇ ਹਰ ਪਲ ਵਿੱਚ ਹੋ ਰਹੀ ਹੈ ਹਰ ਪਲ ਹੀ ਹਰ ਸੈਕਿੰਡ ਦੇ ਵਿੱਚ ਇਹ ਸਰੀਰ ਦੇ ਵਿੱਚ ਤਬਦੀਲੀ ਇਹ ਮੌਤ ਵੱਲ ਨੂੰ ਤੁਰਿਆ ਜਾ ਰਿਹਾ ਮੌਤ ਜਿਹੜੀ ਹੈ ਉਹ ਇੱਕ ਦਿਨ ਤੇ ਸਰੀਰ ਖਤਮ ਹੁੰਦਾ ਹੈ ਨਾ ਜਿੱਦਣ ਐਂਡ ਦਾ ਦਿਨ ਹੁੰਦਾ ਜਿੱਦਣ ਉਦਣ ਸਵਾਸ ਸਮਾਪਤ ਹੁੰਦੇ ਨੇ ਲੇਕਿਨ ਮਰਨਾ ਜਿਹੜਾ ਹੈ ਨਾ ਇਹ ਅੱਜ ਤੋਂ ਹੀ ਹੌਲੀ ਹੌਲੀ ਸ਼ੁਰੂ ਹੋ ਰਿਹਾ ਆਦਮੀ ਮੌਤ ਵੱਲ ਨੂੰ ਜਾ ਰਿਹਾ ਛਿਨ ਛਿਨ ਤਨ ਛੀਜੈ ਜਰਾ ਜਨਾਵ ਹੈ ਇਹ ਛਿਨ ਛਿਨ ਕਰਕੇ ਇਹ ਸਰੀਰ ਜਿਹੜਾ ਘਟਦਾ ਜਾ ਰਿਹਾ ਅੱਜ ਤੋਂ ਪੰਜ ਸਾਲ ਦੀ ਪੁਰਾਣੀ ਮੈਂ ਆਪਣੀ ਫੋਟੋ ਦੇਖਾਂ ਤੇ ਚਿਹਰੇ ਦਾ ਫਰਕ ਹੈ ਤੇ ਜੇ 20 ਸਾਲ ਪੁਰਾਣੀ ਫੋਟੋ ਦੇਖਾਂ ਸਰੀਰ ਦਾ ਫਰਕ ਹੈ ਆਦਮੀ ਕਹਿੰਦਾ ਮੈਂ ਇਹੋ ਹੀ ਸਾਂ ਬਚਪਨ ਚ ਜਦੋਂ ਮੇਰੇ ਦਾੜਾ ਵੀ ਨਹੀਂ ਸੀ ਬਚਪਨ ਦੀਆਂ ਫੋਟੋਆਂ ਮਾਤਾ ਪਿਤਾ ਯੰਗ ਨੇ ਨਾਲ ਖਲੋਤੇ ਆ ਤੇ ਦੱਸਣਾ ਪੈਂਦਾ ਇਹ ਮੇਰੀ ਫੋਟੋ ਹੈ ਫੀਚਰਾਂ ਤੋਂ ਭਾਵੇਂ ਕੋਈ ਪਛਾਣ ਲੈ ਤੇ ਵੱਖਰੀ ਗੱਲ ਆਦਮੀ 2 ਸਾਲ ਦਾ ਹੈ 2 ਸਾਲ ਦਾ ਬੱਚਾ ਹੈ ਤੇ 2 ਸਾਲ ਦਾ ਬੱਚਾ ਜਿਹੜਾ ਹੁਣ ਇਸ ਟਾਈਮ 80 ਸਾਲ ਦਾ ਬਜ਼ੁਰਗ ਹੋ ਗਿਆ ਹੈ ਕੋਈ ਅਤਿ ਕਥਨੀ ਨਹੀਂ ਬੜੀ ਹੈਰਾਨਗੀ ਦੀ ਗੱਲ ਤੇ ਉਹ ਬੱਚਾ ਜਦੋਂ ਗਰਭ ਦੇ ਵਿੱਚ ਹੈ ਤੇ ਇੰਨਾ ਜਿਹਾ ਛੋਟਾ ਜਿਹਾ ਬਿੰਦੂ ਹੈ ਕੋਈ ਉਸ ਬਿੰਦੂ ਨੂੰ ਦਿਖਾਵੇ ਐਕਸਰੇ ਨੂੰ ਵੀ ਕਿਸੇ ਦਿਨ ਤੂੰ ਆਹ ਸੀ ਇਹ ਤੇਰੀ ਹੋਂਦ ਸੀ ਮੰਨਣ ਨੂੰ ਕੋਈ ਤਿਆਰ ਹੋਏਗਾ ਤੇ ਜਿੱਦਣ ਇਹ ਸਰੀਰ ਨਹੀਂ ਹੋਏਗਾ ਮਿੱਟੀ ਹੋ ਜਾਏਗੀ ਤੇ ਇਹ ਇੱਕ ਜੀਵਨ ਜਿਹੜਾ ਇਹ ਆਇਆ ਨਾ ਆਇਆ ਬਰਾਬਰ ਰਹਿ ਗਿਆ ਕਿਉਂਕਿ ਜੋ ਗੁਰੂ ਕਹਿੰਦੇ ਨੇ ਉਹ ਕੰਮ ਨਾ ਕੀਤਾ ਇਹ ਸਰੀਰ ਤੇ ਰੋਗਾਂ ਦੀ ਪੰਡ ਹੈ ਰੋਗਾਂ ਦੀ ਪੰਡ ਹੈ ਕੁਝ ਉਮਰ ਤੋਂ ਬਾਅਦ ਇਹ ਸਰੀਰ ਨੂੰ ਰੋਗ ਘੇਰ ਹੀ ਲੈਂਦੇ ਨੇ ਦੇਹੀ ਹੈ ਸਰੀਰ ਹੈ ਤੇ ਰੋਗ ਵੀ ਹੋਏਗਾ ਕਿਸੇ ਨੂੰ ਘੱਟ ਹੈ ਕਿਸੇ ਨੂੰ ਵੱਧ ਹੈ ਤੰਦਰੁਸਤ ਦੇਹੀ ਸਤਿਗੁਰ ਨੇ ਉਹਦੀ ਮੰਨੀ ਹੈ ਜੋ ਰੋਗਾਂ ਦੇ ਵਿੱਚ ਰਹਿੰਦੇ ਹੋਇਆ ਵੀ ਦੁੱਖ ਦੇ ਵਿੱਚ ਰਹਿੰਦਿਆਂ ਹੋਇਆ ਵੀ ਗੁਰੂ ਦੇ ਭਾਣੇ ਨੂੰ ਮੰਨ ਕੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜਿਹੜਾ ਜੁੜ ਗਿਆ ਉਸਨੂੰ ਦੁੱਖ ਵੀ ਦੁੱਖ ਮਹਿਸੂਸ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ
1: ਵਾਹਿਗੁਰੂ
0: ਉਸਨੂੰ ਬੁਢਾਪਾ ਵੀ ਨਹੀਂ ਗੁਰਮੁਖ ਬੁੱਢੇ ਕਦੇ ਨਾ ਹੀ ਬਾਰਨ ਲਿਖੇ ਬਾਣੀ ਚ ਇਸ ਤੋਂ ਪਹਿਲਾਂ ਸਲੋਕ ਹੈ ਫਰੀਦ ਸਾਹਿਬ ਦਾ ਫਰੀਦਾ ਕਾਲੀ ਜਿੰਨੀ ਦਾ ਰਾਵਿਆ ਧੌਲੀ ਰਾਵੇ ਕੋਏ ਕਰ ਸਾਈਂ ਸੁਪਿਰਹੜੀ ਰੰਗ ਨਵੇਲਾ ਹੋਏ ਫਰੀਦ ਸਾਹਿਬ ਨੇ ਖਿਆਲ ਦਿੱਤਾ ਕਿ ਜਿਹਨੇ ਕਾਲੀ ਬਾਗੀ ਜਵਾਨੀ ਦੇ ਵਿੱਚ ਜਿਹਨੇ ਨਾਮ ਨਹੀਂ ਜਪਿਆ ਬੁੱਢੇ ਬਾਰੇ ਕਿੱਥੇ ਨਾਮ ਜਪੇਗਾ ਕਿਉਂਕਿ ਜੀਵਨ ਦਾ ਅਭਿਆਸ ਐਸਾ ਪੱਕਾ ਹੋ ਜਾਂਦਾ ਹੈ ਕਿ ਆਦਮੀ ਉਸ ਅਭਿਆਸ ਵਿੱਚੋਂ ਨਿਕਲਣਾ ਚਾਹੇ ਨਹੀਂ ਨਿਕਲ ਸਕਦਾ ਕਈ ਕਹਿੰਦੇ ਨੇ ਅਸੀਂ ਸਵੇਰੇ ਉੱਠਾਂਗੇ ਜੀ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੰਦੇ ਹਾਂ ਤੇ ਰਾਤ ਨੂੰ ਅਲਾਰਮ ਆਪਣੇ ਹੱਥ ਦੇ ਨਾਲ ਲਾਉਂਦੇ ਨੇ ਤੇ ਜਦੋਂ ਸਵੇਰ ਦੇ ਵੱਜਦੇ ਨੇ ਚਾਰ ਤਾਂ ਆਦਤ ਜਿਹੜੀ ਉਹ ਬੜੀ ਬਿਹਤਰੀ ਗੱਲ ਹੈ, ਬੜੀ ਅੰਦਰੂਨੀ ਗੱਲ ਹੈ। ਆਦਤਾਂ ਥੋੜੀ ਜਾਂਦੀਆਂ ਨੇ, ਵਰਸ਼ਾ ਨਾ ਆਦਤਾਂ ਜਾਂਦੀਆਂ ਨੇ, ਆਦਤ ਦੀ ਬੜੀ ਅਭਿਆਸ, ਜਨਮਾਂ ਜਨਮਾਂਤਰੋਂ ਤੋਂ ਆਦਤਾਂ ਦੀ ਅਭਿਆਸ ਆਪਣਾ ਸੁਭਾਅ ਬਣਿਆ ਹੁੰਦਾ ਹੈ। ਤੇ ਜਿਹੜੇ ਹੱਥ ਨਾਲ ਅਲਾਰਮ ਲਾਉਂਦਾ ਹੈ ਕਿ ਮੈਂ ਸਵੇਰੇ ਜਾ ਕੇ ਗੁਰਦੁਆਰੇ ਜਾ ਕੇ ਮੱਥਾ ਟੇਕਾਂਗਾ ਜਾਂ ਨਿਤਨੇਮ ਦੇ ਵਿੱਚ ਮੈਂ ਪ੍ਰਵਿਰਤ ਹੋਵਾਂਗਾ, ਉਸੇ ਉਹਨਾਂ ਹੱਥਾਂ ਦੇ ਨਾਲ ਹੀ ਅਲਾਰਮ ਸਵੇਰੇ ਬੰਦ ਕਰਦਾ ਤੇ ਫਿਰ ਸੌਂ ਜਾਂਦਾ। ਆਪਣੀ ਹੀ ਬਣਾਏ ਪ੍ਰੋਮਿਸ, ਆਪਣੇ ਕੀਤੇ ਪ੍ਰੋਮਿਸ ਆਪਣੇ ਨਾਲ ਬੰਦਾ ਤੋੜ ਦਿੰਦਾ ਹੈ। ਇਹ ਆਦਤਾਂ ਦੇ ਵੱਸ ਹੈ, ਇਹ ਚੋਂ ਨਹੀਂ ਨਿਕਲ ਸਕਦਾ ਬੰਦਾ। ਪਰ ਗੁਰੂ ਕਹਿੰਦੇ ਨੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇੱਕ ਜਲ ਹੈ, ਇੱਕ ਰਸਾਇਣ ਹੈ ਜਿਹਦੇ ਨਾਲ ਆਦਮੀ ਤੰਦਰੁਸਤ ਰਹਿੰਦਾ, ਭਾਵੇਂ ਤੇ ਪੱਲੇ ਕੱਖ ਵੀ ਨਾ ਹੋਵੇ। ਸਰੀਰ ਜਿਹੜਾ ਹੈ ਉਹ ਭਾਵੇਂ ਰੋਗੀ ਹੋਵੇ, ਸਰੀਰਕ ਤਲ ਤੇ ਰੋਗੀ ਹੋਵੇ, ਪਰ ਮਨ ਬਲਵਾਨ ਹੋਵੇ ਤੇ ਸਰੀਰ ਦੀ ਉਹ ਬੰਦਾ ਪ੍ਰਭਾਵ ਨਹੀਂ ਕਰਦਾ। ਐਸੇ ਐਸੇ ਰੋਗੀ ਬੰਦਿਆਂ ਨੇ ਐਸੇ ਐਸੇ ਕੰਮ ਕਰਕੇ ਦੁਨੀਆਂ 'ਚ ਵਿਖਾਏ ਨੇ, ਮੇਰੇ ਕੋਲ ਬੜੀਆਂ ਐਗਜ਼ਾਮਪਲ ਨੇ, ਕਈ ਕਿਤਾਬਾਂ ਦੱਸ ਨੇ ਸਟੱਡੀ ਕੀਤੀਆਂ ਨੇ। ਉਹ 'ਚ ਇੱਕ ਔਰਤ ਨੂੰ ਪਤਾ ਲੱਗਾ ਕਿ ਮੈਨੂੰ ਹੁਣ 6 ਮਹੀਨੇ ਦੀ ਮੇਰੀ ਜ਼ਿੰਦਗੀ ਹੈ, ਕੈਂਸਰ ਸੀ, ਕੈਂਸਰ ਦੀ ਓਪਰੇਸ਼ਨ ਸੀ, ਨਾਮ ਨੂੰ ਭੁੱਲ ਗਿਆ। ਡਾਕਟਰ ਨੇ ਕਿਹਾ 6 ਮਹੀਨੇ ਤੋਂ ਜਿਉ, ਤੇਰਾ ਜੀਵਨ ਹੈ। ਉਹ ਕਹਿੰਦੀ ਕੋਈ ਗੱਲ ਨਹੀਂ, ਮਨ ਨੂੰ ਦਿੱਤੀ ਸਿਹਤ, ਐਸੀਆਂ ਐਸੀਆਂ ਕਿਤਾਬਾਂ ਉਸਨੇ 6 ਮਹੀਨੇ ਵਿੱਚ ਲਿਖ ਦਿੱਤੀਆਂ ਜਿਹੜਾ ਆਦਮੀ 40-50 ਸਾਲ ਦੀ ਉਮਰ ਵਿੱਚ ਵੀ ਨਹੀਂ ਲਿਖ ਸਕਦਾ। ਜੀਵਨ ਨੂੰ ਸਿਹਤ ਦੇਣੀ ਤੋ ਇਸ ਤਰ੍ਹਾਂ ਅਸੀਂ ਅਵੇਸਲੇ ਹੋ ਜਾਂਦੇ ਵੀ ਸ਼ਾਇਦ ਅਸੀਂ ਬੜਾ ਲੰਮਾ ਜੀਵਨ ਲੈ ਕੇ ਆਏ ਹਾਂ, ਬਹੁਤ ਲੰਮਾ ਜੀਵਾਂਗੇ। ਨਹੀਂ, ਸਾਡੇ ਕੋਲ ਟਾਈਮ ਸਪੈਮ ਬੜਾ ਥੋੜ੍ਹਾ ਹੈ। ਆਦਮੀ ਦੀ ਜ਼ਿੰਦਗੀ ਜਿਹੜੀ ਹੈ, ਪਤਾ ਨਹੀਂ ਬੁਢਾਪਾ ਕਦੋਂ ਆ ਜਾਂਦਾ ਹੈ। ਮੈਂ ਬੇਨਤੀ ਕੀਤੀ ਸੀ, ਤਿੰਨ ਸਟੇਜ ਦੇ ਵਿੱਚੋਂ ਬੰਦਾ ਨਿਕਲਦਾ ਹੈ। ਬਚਪਨ ਹੁੰਦਾ ਹੈ, ਬਚਪਨ ਨੂੰ ਆਸ ਹੁੰਦੀ ਹੈ ਕਿ ਮੈਂ ਜਵਾਨ ਹੋਵਾਂਗਾ। ਬਚਪਨ ਜਿਹੜਾ ਹੈ ਜਵਾਨੀ ਦੇ ਆਸਰੇ ਟਿਕਿਆ ਹੁੰਦਾ ਹੈ, ਉਹਨੂੰ ਪਤਾ ਮੈਂ ਜਵਾਨ ਹੋਵਾਂ। ਬੱਚੇ ਜਿਹੜੇ, ਉਹਨਾਂ ਨੂੰ ਪਤਾ ਮਾਤਾ ਪਿਤਾ ਸਾਡੇ ਸਾਡੀਆਂ ਕਈ ਗੱਲਾਂ ਨਹੀਂ ਮੰਨਦੇ, ਜੇ ਤੁਸੀਂ ਜਵਾਨ ਹੋਵਾਂਗੇ ਤੇ ਅਸੀਂ ਆਪ ਆਪਣੇ ਹੁਕਮ ਦੇ ਆਪ ਖੁਦ ਮੁਖਤਿਆਰ ਹੋਵਾਂਗੇ, ਆਪਣੀ ਮਰਜ਼ੀ ਦੇ ਮਾਲਕ ਹੋਵਾਂਗੇ। ਤੇ ਉਹ ਜਵਾਨ ਜਿਹੜਾ ਹੈ ਉਹਨੂੰ ਬੁਢਾਪੇ ਦਾ ਵੀ ਆਸ, ਕਿਉਂਕਿ ਉਹਨੂੰ ਪਤਾ ਮੈਂ ਇਸ ਜਵਾਨੀ ਤੋਂ ਬੁਢਾਪੇ ਦੇ ਵਿੱਚ ਜਾ ਕੇ ਤਬਦੀਲ ਹੋਣਾ। ਪਰ ਬੁਢਾਪਾ ਇੱਕ ਐਸਾ ਨਿਆਸਰਾ ਹੈ ਜਿਹਨੂੰ ਕੋਈ ਆਸ ਨਹੀਂ, ਕੋਈ ਆਸ ਨਹੀਂ। ਅਗਰ ਗੁਰੂ ਨਾ ਇਹਦੀ ਆਸ ਪੂਰੀ ਕਰੇ, ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਇਹਦੇ ਕੋਲ ਨਾ ਹੋਵੇ ਤੇ ਬੜਾ ਇਹਦਾ ਨਿਆਸਰਾ ਹੈ। ਉਸ ਤੋਂ ਬਾਅਦ ਮੌਤ ਹੀ ਆਉਂਦੀ ਹੈ ਤੇ ਮੌਤ ਕੋ ਆਦਮੀ ਬੜਾ ਭੈ ਭੀਤ ਹੁੰਦਾ, ਉਹ ਡਰ ਲੱਗਦਾ, ਬੜਾ ਡਰ ਹੈ ਮੌਤ। ਸਤਿਗੁਰ ਕਹਿੰਦੇ ਨੇ ਉਹ ਸਮਾਂ ਆਉਣ ਤੋਂ ਪਹਿਲਾਂ, ਕਿਉਂਕਿ ਸਰੀਰ ਤੇ ਕਮਜ਼ੋਰ ਹੋਏਗਾ, ਸਰੀਰ ਤੇ ਜੀਰਨ ਹੋਏਗਾ, ਸਰੀਰ ਤੇ ਜਾਏਗਾ ਹੀ ਜਾਏਗਾ, ਕਬੀਰ ਇਹ ਤਨ ਜਾਏਗਾ, ਇਹ ਕਲ ਪੱਕੀ ਹੈ। ਤੇ ਆਪਣੇ ਆਪ ਨੂੰ ਧੋਖਾ ਨਾ ਦੇ, ਇਸ ਗੱਲ ਨੂੰ ਸਵੀਕਾਰ ਕਰ, ਬੁਢਾਪੇ ਨੂੰ ਸਵੀਕਾਰ ਕਰ, ਚਿੱਟੀ ਦਾੜੀ ਸਵੀਕਾਰ ਕਰ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਲੀ ਧੌੜੀ ਸਾਹਿਬ ਸਦਾ ਚਿੱਤ ਹੈ, ਚਾਹੇ ਕਾਲੀ ਹੈ ਦਾੜੀ ਚਾਹੇ ਚਿੱਟੀ ਹੈ, ਪਰ ਜਿਹਨਾਂ ਨੂੰ ਸੁਰਤ ਆ ਗਈ, ਭਾਵੇਂ ਬੁਢਾਪੇ 'ਚ ਆ ਜਾਵੇ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਜਦੋਂ ਇਹ ਚੀਜ਼ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਕਿਹੜੀ? ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ, ਇਹ ਸਾਰੇ ਜਹਾਨ ਦੀ ਰੈਮਡੀ ਹੈ, ਸਾਰੇ ਦੁਨੀਆ ਦੀ ਦਵਾਈ ਹੈ, ਜਿੰਨਾ ਹਰ ਪ੍ਰਕਾਰ ਦਾ ਰੋਗ ਜਿਹੜਾ ਹੈ ਇਹ ਦੂਰ ਹੁੰਦਾ ਹੈ। ਸਭ ਤੋਂ ਵੱਡਾ ਰੋਗ ਜਿਹੜਾ ਹੋਮੇ ਦਾ, ਇਹ ਵੀ ਨਾਮ ਜਪਣ ਦੇ ਨਾਲ ਦੂਰ ਹੋ ਜਾਂਦਾ ਹੈ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰਨਾ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ

ਸਰਦਾ ਕਰ ਸੇਮ ਦੇ ਗੁਰ ਪਾਰਿ ਉਤਾਰਨ ਹਾ ਖੰਡਾ ਜਾ ਕੇ ਹਾਥ ਮੈਂ ਕਲਗੀ ਸੁਹ ਹੈ ਸੋ ਹਮਰੀ ਰਚਿਆ ਕਰੇ ਗੁਰ ਕਲਗੀ ਤਰ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸੋਰਠ ਮੁਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕਿ ਸੇਵ ਨ ਬਿਥੀ ਜਾਸੀ ਅਨੰਤ ਕਰੇ ਤੇਰੇ ਦਾਸਾ ਚ ਪੂਰਨ ਹੋਈ ਆਸਾ ਬਿਲਾਵੁਲ ਮਹੱਲਾ ਪੰਜਵਾਂ ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸਿਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤ ਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਉ ਰਾਖ ਲਈਏ ਤਿਨ ਰੱਖਣ ਹਾ ਸਭਿਆਤ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਪਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਉ ਨਾ ਤੂੰ ਨ ਛੁਟੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਹੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੇ ਅੜੇ ਸੰਭਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਵੈਸਾ ਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਕੜੀਆਂ ਪਹਿਰਾਂ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੀਮ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Guru, Guru, Guru, Guru, Guru.

Guru. Wah, Guru. Wah, Guru. Wah, Guru. Wah, Guru. Wah, Guru.

Vai. Vai, Guru. Vai, Guru. Vai, Guru. Vai, Guru. Vai.

Vai, guru. Vai, guru. Vai. Vai, guru. Vai.

वाहेगुरु वाहेगुरु वाहेगुरु वाहेगुरु।

はい。

वाहेगुरु वाहेगुरु वाहेगुरु।

Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

वाहेगुरु वाहेगुरु वाहेगुरु वाहेगुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿ

ਆਈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆਂ।

ਅੰਕੀ ਏਕਾ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾਮ ਵਸਾ, ਪ੍ਰਭ ਕੈ ਸਿਮਰਨ ਦੁਖ

ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿੰਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਧਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੋਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁਜਾ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਹਿਰਦ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਭਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਕਨੇਰੇ ਪ੍ਰਭ ਗੋ ਸਿਮਰੇ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਧਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨਕੋ ਪ੍ਰਭ ਮਯਾ ਨਾਨਕ ਤਿੰਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ

ਪਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸਿਰਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨੇ ਸੁਰ ਤਰੈ ਅਨਕ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤ ਆਘਾਵੈ ਜੇ ਮਾਰਗ ਏ ਜਾਤ ਅਕੇਲਾ ਤੇ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਗੋਟ ਲਖ ਬਾਹੀ ਨਾਮ ਜਪਤ ਹੈ ਪਾਰ ਪਰਾਹੀ ਅਨਕ ਬਿਗੰਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ

ਸਾਧ ਕੈ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਮੂਹਾਂ ਸੰਗ ਤੋਸਾ ਜੇ ਪੈਡੇ ਮਹਾਂ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੁਨਾ ਸਿੰਘਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਪਰਸ਼ਾਮ ਜਹਾਂ ਤ੍ਰਿਖਾ ਮਨ ਤੁਜ ਆ ਕਰਖੈ ਤੈ ਨਾਨਕ ਹਰ ਆਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੂਟ ਹਰ ਜਸ ਕਰਤ ਸੰਦਿਨ ਰਾਤ ਹਰ ਹਰ ਆਉ ਖਦ ਸਾਧ ਕਮਾਤ

ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ, ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦੁਖ ਲੱਥਾ, ਨਾਮ ਕੀ ਮਹਿਮਾ ਸੰਤ੍ਰਿਤ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ, ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰ ਬਟਡੋਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਬੁਨ ਦਾਨ ਹਾਮੈ ਬਹੁ ਰਤਨਾ, ਸਰੀਰ ਕਟਾਏ ਹਾਮੈ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ,

ਮੈਂ ਛੋਰਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੇ ਮਿਟੇ ਅਭਿਮਾਨ

ਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਸੀਤ ਰੱਖ ਨਾਨਕ ਨਿਬਿਹਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਉ ਪਰ ਸਾਗ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਉ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸ

ਭਵਤ ਜਾਨ ਅਨੇਤ ਬਿਰਕੀ ਛਾਇਆ ਸੁਰੰਗ ਲਾਵੇ ਉਬਨ ਸਿਉ ਮਨ ਪਛਤਾਵਾਏ ਜੋ ਦਿਸੈ ਸੋ ਚਾਲਣ ਹਾਲ ਲਪਟਿਓ ਤੈ ਅੰਧ ਅੰਧਾਰ ਬਟਾਊ ਸਿਉ ਜੋ ਲਾਵੇ ਨੇ ਤਾ ਗੁਹਾਤ ਨ ਆਵੇ ਕਹੇ ਮਨ ਹਰਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਬਲੈ ਲਾਈ ਮਿਥਿਆ ਧਨ ਧਨ ਗੁਟਮ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਗਰਾਲ ਮਿਥਿਆ ਰਥ ਅਸਤੀ ਆਸੁਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਸੁਪ੍ਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵਾ ਹਰਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੇਹ ਮਿਥਿਆ ਹਸਤ ਪਰ ਦਰਭ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਪਰ ਵਿਕਾਰਾ ਮਿਥਿਆ ਬਾਸ ਲੇਖ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ

ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ। ਉਪਾਵ ਸਿਆਨਬ ਸਗਲ ਤੇ ਰਹਿਤ ਸਭ ਗ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਲੈ ਲੜਦਾਏ ਤਾਂ ਧਨੰਦਰ ਰਿਆ ਸਮਾਏ।

ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣੇ ਕਰਨ ਨਾਦ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿ ਜੇ ਬਸਨਾ, ਜੇ ਪ੍ਰਸਾਦ ਹੱਸ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਬ੍ਰਹਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿ ਸਮਾਵੇ, ਐਸਾ ਪ੍ਰਭ ਤਿਆਗ ਪ੍ਰਗਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇਂ ਸਾਜ ਰੇ ਮਨ ਮੇਰੇ, ਤੂੰ ਤਾਂ ਸ਼ਿਵਰਾਜ। ਜੇ ਪ੍ਰਸਾਦ ਸਭ ਕੀ ਕਤ ਹੋਏ, ਨਾਨਕ ਜਾਪ ਜਪੈ ਜਪ ਸੋਏ।

ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮਖੂਜਲ ਹੋਤ, ਸਾਧ ਸੰਗ ਮਾਲ ਸਗਲੀ ਖੋਤ, ਸਾਧਕ ਸੰਗ

ਰਤਨ ਨਾ ਸਾਧਕ ਸੰਗ ਏਕ ਉਪਰ ਜਤਨ ਸਾਧਕ ਮਹਿਮਾ ਬਰਨੇ ਕੌਣ ਬਰਾਨੀ ਨਾਨਕ ਸਾਧਕ ਕੀ ਸੋਭਾ ਭਰਮਾਏ ਸਮਾਨੀ ਸਾਧਕ ਸੰਗ ਅਗੁਚਰ ਮਿਲੈ ਸਾਧਕ ਸੰਗ ਸਦਾ ਪ੍ਰਫੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਗਤ ਹੂੰ ਧਾਵੈ ਸਾਧ ਸੰਗ ਅਸਤਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ।

ਨਿਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰ ਸੀ, ਬ੍ਰਹਮ ਗਿਆਨੀ ਕੀ ਦੁਸ਼ਟ ਅਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਦੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਪਾਰ ਬ੍ਰਹਮ ਕੇ ਰੰਗ ਜੈਸੀ ਮਤੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰੇ ਅਨੇਕ ਜਨ ਅੰਤ ਨਾ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹੁਤ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬੰਮ ਬਨ ਭਰਮੇ ਉਦਾਸੀ ਕਈ ਗੁਣ ਵੇਦ ਕੇ ਸੁਰੋਤੇ ਕਈ ਗੁਣ ਤਪੀਸਰ ਹੋਤੇ ਕਈ ਗੁਣ ਆਤਮ ਧਿਆਨ ਧਾਰੇ ਕਈ ਗੁਣ ਕਪਕਾ ਵਿਚਾਰੇ ਕਈ ਗੁਣ ਨਵਤਨ ਨਾਮ ਧਿਆਵੇ ਨਾਨਕ ਕਰਤੇ ਗਾ ਅੰਤ ਨਾ ਪਾਵੇ ਕਈ ਗੁਣ ਭਾਇਆ ਬਿਮਾਨੀ ਕਈ ਗੁਣ ਅੰਧ ਅਗਿਆਨੀ ਕਈ ਗੁਣ ਕਿਰਪਨ ਕਠੋਰ ਕਈ ਗੁਣ ਅਭੇਗਾ ਆਤਮ ਨੇ ਖੋਰ ਕਈ ਗੁਣ ਪਰ ਦਰਬ ਕੋ ਹੇਰੇ ਕਈ ਗੁਣ ਪਰ ਦੁੱਖ ਨਾ ਕਰੇ ਕਈ ਗੁਣ ਮਾਇਆ ਸਰਬ ਮਾਹੇ ਕਈ ਗੁਣ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਗੁਣ ਸਿੱਧ ਜਤੀ ਜੋਗੀ ਕਈ ਗੁਣ ਰਾਜੇ ਰਸ ਭੋਗੀ ਕਈ ਗੁਣ ਪੰਖੀ ਸਰਬ ਪਾਏ ਕਈ ਗੁਣ ਪਾਥਰ ਬ੍ਰਿਖਨ ਬਜਾਏ ਕਈ ਗੁਣ ਪਵਨ ਪਾਣੀ ਬਹਿ ਸੰਤਰ ਕਈ ਗੁਣ ਦੇਸ ਭੂਮੰਡਲ ਕਈ ਗੁਣ ਸਸੀਹਰ ਸੂਰ ਨਖੇਤਰ ਕਈ ਗੁਣ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਕਈ ਗੁਣ ਰਾਜਸਥਾਮ ਸਤ ਕਈ ਗੁਣ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਗੁਣ ਕੀ ਰਤਨ ਸਮੁੰਦ ਕਈ ਗੁਣ ਨਾਨਾ ਪ੍ਰਕਾਰ ਜੰਦ ਕਈ ਗੁਣ ਕੀਏ ਚਿਰ ਜੀਵੇ ਕਈ ਗੁਣ ਗਿਰੀ ਬੈਰ ਸਵਰਨ ਥੀਵੇ ਕਈ ਗੁਣ ਜਖ ਕਨਰ ਪਿਸਾਜ ਕਈ ਗੁਣ ਭੂਤ ਪ੍ਰੇਮ ਸੂਗਰ ਮਿਰਗਾਜ ਸਭਤੇ ਨੇਰਾ ਸਭ ਹੁੰਦੇ ਦੂਰ ਨਾਨਕਾ ਬਲਬਤਰਿਆ ਭਰਪੂਰ ਕਈ ਗੁਣ ਪਾਤਾਲ ਕੇ ਵਾਸੀ ਕਈ ਗੁਣ ਨਰਕ ਸੁਰਗ ਨਿਵਾਸੀ ਕਈ ਗੁਣ ਜਨਮੇ ਜੀਵੇ ਮਰੇ ਕਈ ਗੁਣ ਬਹੁ ਜੂਨੀ ਫਿਰੇ ਕਈ ਗੁਣ ਬੈਠਤ ਹੀ ਖਾਏ ਕਈ ਗੁਣ ਘਾਲੇ ਥਕ ਪਾਹੇ ਕਈ ਗੁੜ ਕੀ ਹੈ ਧਨਵੰਦ ਕਈ ਗੁੜ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਥੇ ਕਈ ਗੁੜ ਭੈ ਬੈ ਰਾਗੀ ਰਾਮ ਨਾਮ ਸੰਗ ਤਿਲਿਪ ਲਾਗੀ ਕਈ ਗੁੜ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਗੁੜ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ ਕਈ ਗੁੜ ਮੰਗੇ ਸਤਸੰਗ ਪਾਰ ਬ੍ਰਹਮ ਤਿਲ ਲਾਗਾ ਰੰਗ ਜਿਨਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਗੁੜ ਖਾਣੀ ਅਰ ਖੰਡ ਕਈ ਗੁੜ ਆਕਾਸ਼ ਬ੍ਰਹਿਮੰਡ ਕਈ ਗੁੜ ਹੋਇਆ ਅਵਤਾਰ ਕਈ ਜੁਗਤ ਕਿਨੋ ਵਿਸਤਾਰ ਕਈ ਵਾਰ ਬਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਗੁੜ ਗਿੰਨੇ ਬਹੁ ਭਾਂਤ ਪ੍ਰਭ ਦੇ ਬ੍ਰਹਮਾ ਸਮਾਤ ਤਾਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਗੁੜ ਪਾਰ ਬ੍ਰਹਮ ਕੇ ਦਾਸ ਤਿਨ ਹੋ ਤਾਤਮ ਪ੍ਰਕਾਸ਼ ਕਈ ਗੁੜ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ

ਤਾਂ ਸਬਕ ਚਲੇ ਜੋਤ ਸੁਭਾਵੇ ਸੋਈ ਕਰੇ। ਅਨਜਾਨ ਵਿਖਿਆ ਮੈਂ ਰਚੇ ਜੇ ਜਾਨ ਤੇ ਆਪਣੇ ਆ ਬਚੇ ਭਰਮੇ ਭੁੱਲਾ ਦੇ ਦਸਾਵੇ ਨਿਮਖ ਮਾਹੇ ਚਾਰ ਕੁੰਡ ਫਿਰੇ ਆਵੇ। ਕਰ ਕਿਰਪਾ ਸਭਨੀ ਭਗਤੇ ਨਾਨਕ ਦੇ ਜੰਨਾ ਮਿਲੈ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਜਾ ਕਾ ਦੁਸ਼ਕਛੂ ਨਾ ਆਵੇ ਤਿਸ ਤਤਕਾਲ ਦੈ ਤਿਸ ਪ੍ਰਗਟਾਵੇ। ਜਾਗੋ ਆਪਣੀ ਕਰੇ ਬਖਸੀਸ ਤਾਕਾ ਲੇਖਾ ਨਾ ਕਰੇ ਜਗਦੀਸ਼। ਜੀਓ ਪਿੰਡ ਸਭ ਤਿਸਕੀ ਰਾਸ ਘਟਗੜ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤਾ ਬਨਾਈ ਨਾਨਕ ਜੀਵਾ ਦੇਖ ਵਡਾਈ। ਇਸਕਾ ਬਾਲ ਨਾਈ ਸਾਥ ਕਰਨ ਕਰਾਮਨ ਸਰਬ ਕੋ ਨਾਥ। ਆਗਿਆਕਾਰੀ ਪਪਰਾ ਜੀਓ ਜੋ ਤਿਸ ਭਾਵੈ ਸੋਈ ਫੰਦੀਓ। ਕਬੂ ਊਚ ਨੀਚ ਮਹਿ ਬਸੈ ਕਬੂ ਸੋਖ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣਹਾਰ। ਕਬੂ ਨਿਰਥ ਕਰੈ ਬਾਪਾਤ ਕਬੂ ਸੋਏ ਰਹੇ ਦਿਨ ਰਾਤ।

ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਰ ਭਰਮੈ ਪਰਮੀਆ ਨਨ ਅਰਬ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤਿਵੇਂ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਤੇ ਰੰਗ ਮੰਤਰ

ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਗ ਪਾਤੀ ਹੋ ਵਸਮਾਨ ਜੋ ਜਾਣੈ ਮੈਂ ਜੋ ਬਨਮੰਤ ਸੋ ਹੋਵਤ ਵਿਸ਼ਟਾ ਕਾਜੰਤ ਆਪਸ ਕੋ ਕਰਮੰਤ ਕਹਾਵੈ ਜਨਮ ਮਰੈ ਬਹੁ ਜੋਨ ਪ੍ਰਮਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਸਕੇ ਹਿਰਦੈ ਗਰੀਬੀ ਵਸਾਵੈ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ ਧਨਮੰਤੋਏ ਕਰ ਕਰ ਬਾਵੈ ਤ੍ਰਿੰਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪ੍ਰਖਰਿਆ ਸਫਲ ਭੀਤਰ ਤਾਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਗਾ ਮਿਟੇ ਬਿਮਾਨ ਸੋਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੇ ਹੁਣ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵਾਏ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾਗਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਜ ਤੇ ਕਸ਼ ਹੋਏ ਤਬ ਤਬ ਇਸ ਕੋ ਸੁਖ ਨਾਹੀ ਗੋਏ ਜਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬਲਗ ਨੇਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਹੇ ਤਬਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੁੱਟੈ ਸਹਿਜ ਘਟੇ ਲੱਕ ਉੜਤਾ ਵੇ ਤ੍ਰਿਪਤਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ ਖਬ ਖਬ ਮਰੈ ਬਿਨਾ ਸੰਦੋਖ ਨਹੀਂ ਗਉ ਰਾਜੈ ਸੁਮਨ ਮਨੋਰਥ ਬ੍ਰਿਥੇ ਸਭ ਕਾਜੈ ਨਾਮ ਰੰਗ ਸਰਬ ਸੁਖੋਏ ਬਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਆਦਿ ਕਹਾਂ ਵਿਚਾਰ ਜੈਸੀ ਦੁਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਬ ਸੋਏ ਜੋ ਕਿ ਸ਼ਕੀਨੋ ਸਪਨੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੁੱਝੈ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਹਿਆ ਸਮਾਏ ਆਪ ਉਪਦੇਸੈ ਸਮਝੇ ਆਪ ਆਪੇ ਰਚਿਆ ਸਭ ਕੇ ਸਾਧ ਆਪ ਕੀਨੂ ਆਪਨ ਵਿਸਾਰ ਸਭ ਕਾ ਸੁਝਗਾਉ ਕਰਨੇ ਹਾਰ ਉਸਤੇ ਭਿੰਨ ਕਹਾਓ ਕਿਸ਼ੋਏ ਥਾਂ ਤਰੰਤਰ ਏਕ ਸੋਏ ਆਪਣੇ ਚਲਤਾਵ ਕਰਨੇ ਹਾਰ ਕੌਤਕ ਕੌਤਕ ਕਰੇ ਰੰਗ ਆਪ

ਸਤਸਭ ਕੀ ਨਾ ਕੋਟ ਮਦੇ ਕਹਿੰਦੇ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਬਲ ਨਿਰਬਲ ਨਿਰਬਲ ਤੇਰੀ ਬਾਣੀ ਕਟਕਟ ਸੁਣੀ।

ਅਰਧੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਭਾਵਿਤ ਉਸਕਾ ਵੀ ਉਹ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਹੋ ਨਾਨਕ ਸੰਭਾਵਿਤ ਲਏ ਮਿਲਾਏ ਸੰਤ ਕਾ ਦੁਖੀ ਅਤ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੁਧਿਆਨ ਭਰਭਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਦਰ ਦੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਵੀ ਜਾਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰਨ ਰੱਖਣ ਹਾਰ ਨਾਨਕ ਸੰਭਾਵਿਤਾ ਲਏ ਉਭਾਰ ਸੰਤ ਕਾ ਦੁਖੀ ਇਉਂ ਮੇਰੇ ਲਾਏ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੋ ਅਕੇਲਾ ਜੋ ਬਾੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇਰਾ ਸੰਤ ਕਾ ਦੁਖੀ ਸੰਤ ਮਿਥਿਆ ਕਹਿਤ ਕਿਰਤਨੰਦਾ ਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜੂ ਪਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਬੇਟਾ ਕੋਏ ਨਾਨਕ ਜਾਨੈ ਸੱਚਾ ਸੋਏ ਸਭ ਗੜ ਤਿਸਕੇ ਉਹ ਕਰਣੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ

ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਬ ਸੁਰ ਜਨ ਸਿਮਰਹ ਹਰ ਹਰ ਰਾਏ ਏਕਾ ਸਰ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ ਮਾਨੋ ਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਗੋਇ ਕਹਿ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੋਰਨਾ ਦ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੁਆ ਮਾਨੋ ਕਹਿ ਕੇ ਸੁਣਾਈ ਹਾਥ ਤਿਸਕਾ ਹੁਕਮ ਭੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਗੋਏ

ਗੁਰ ਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ, ਲੈ ਕੇ ਜਨਮੇ ਨਾ ਕੁਛ ਮਰੇ ਆਪਣਾ ਚਲਤ ਆਪ ਹੀ ਖਰਾ, ਆਵਨ ਜਾਮ ਦ੍ਰਿਸ਼ਟ ਆਨ ਦ੍ਰਿਸ਼ਟਾ ਗਿਆ ਗਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ ਆਨਕ ਜੁਗਤ ਰਾਜ ਥਾਪ ਥਾਪ, ਅਵਿਨਾਸ਼ੀ ਨਾਇਕ ਜਖੰਡ ਧਾਰਨ ਧਾਰਿਓ ਬ੍ਰਹਿਮੰਡ, ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾ ਬੰਤ, ਸਗਲ ਸੰਸਾਰ ਉਦਰੇ ਧਨਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਖ ਵਿਸਾਰਨ, ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ, ਉਨ ਕੀ ਸੇਵਾ ਸੋਈ ਲਾਗੇ ਸਨੂੰ ਕਿਰਪਾ ਕਰੇ ਬਟ ਭਾਗੈ, ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿੰਨ ਪ੍ਰਕਾ ਉਤਮ ਕਰਮਾਨ, ਜੋ ਕਿਛ ਕਰਾ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੈਤ ਸਮਾਏ ਸਮਾਏ, ਓਏ ਸੁਖ ਨਿਧਾਨ ਉਨਹੂੰ ਬਨਿਆਏ, ਆਪਸ ਗੁਆਪ ਦਿਨੋ ਮਾਨ, ਨਾਨਕ ਪ੍ਰਭ ਜਨੇ ਕੋ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਣ ਹਾਰ, ਜਾਗੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ, ਰਾਸ਼ਟਰਪਤੀ।

ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਬਾਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੂਟੇ ਹੋਂ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਸਬਨ ਜੋ ਪਾ ਖਾਣ ਨਾਮ ਚੜ ਤੁਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਹੋ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਆਏ ਬਿਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਸੇ ਚਿਤਾਰ ਜੋ ਕਛ ਕਰੇ ਸੋਈ ਸੁਖ ਮਾਨ ਭੁੱਲਾ ਕਹਿ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਾਤ ਸੇਤੀ ਕਰ ਜਾਹੇ ਜਿਸ ਬਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਂ ਜਬ

ਪਾਈਏ, ਸਾਧ ਸੰਗਤ ਕੀਰਤਨ ਗਾਈਏ, ਅਨਕ ਬਿਘਨ ਦੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤੇ ਦਰ ਆਇਆ, ਸਰਬ ਸੁਖ ਨਾਨਕ ਦੇ ਪਾਇਆ, ਮਿਰਤ ਕਉ ਜੀ ਬਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ, ਪ੍ਰਭ ਲਿਖੇ ਗਾ ਲੈਣਾ ਪਾਹੇ, ਸਭ ਕੀ ਤਿਸ ਗਾਉ ਕਰਨੇ ਜੋਗ, ਤਿਸ ਬਿੰਦੁ ਸਰ ਹੋਆ ਨ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਬਲ ਇਹ ਕਰਨੀ, ਕਰ ਕਰ ਵਸ ਸਿਓ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਰੋਏ, ਜਾ ਕੇ ਹਿਰਦੇ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਾਹ, ਸੱਚ ਹਿਰਦੈ ਸਤ ਮੁਖ ਸਤ ਮੁਖ ਅਹਿਤ, ਸਾਚੀ ਦ੍ਰਿੜ ਸਾਚਾ

ਜੋਗਰ ਪਾਇਆ ਸੋਈ ਹੋਗ, ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਦਰੂ ਮੰਗਲ ਸਦ ਜਾ ਕੇ ਸਰਬਥੋਗ ਸੁਣੀਏ ਘਰ, ਤਾਂ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ, ਤਾਂ ਮੈਂ ਤਬੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪ੍ਰਗਾਹ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤਨਾਹੇ, ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਨੇ ਪੂਤ, ਸਗਲ ਪਰੋਈ ਆਪਣਾ ਸੂਤ, ਸਮੱਤ ਗਿਆਨ ਧਿਆਨ ਜਨ ਦੇ ਜਨਦਾਸ ਨਾਮ ਧਿਆਵੇਂ ਸੇ, ਤੇ ਗੁਣ ਮੈਂ ਜਾਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਕ ਕਰੇ ਇੱਕ ਰੰਗ, ਨਾਨਾ ਵਿਦਗਿਨੋ ਵਿਸਥਾਰ, ਪ੍ਰਭ ਬਿਨਾਸੀ ਏਕ ਅੰਕਾਰ, ਨਾਨਾ ਚਲਦ ਕਰੇ ਖਿਰ ਮਾਏ, ਪੂਰ ਪੂਰਨ ਸਭ ਠਾਏ, ਨਾਨਾ ਵਿਦਗਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਗੜ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵੇ ਨਾਨ ਘਰ ਨਾਉ, ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਰਨ ਗਿਆਨ ਧਿਆਨ, ਨਾਮ ਕੇ ਧਾਰੇ ਆਕਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗਦਰੇ ਸੁਨ ਸਰਵਨ, ਕਰ ਕਿਰਪਾ ਸਪਨੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ, ਗੁਰੂ ਸਤ ਜਾਗਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਦੂਤ ਸਤ ਸਤ ਜਾ ਕੀ ਬਾਣੀ, ਸਤਪੁਰਖ ਸਭ ਮਾਏ ਸਮਾਣੀ, ਸਤਕਰਮ ਜਾ ਕੀ ਰਚਨਾ, ਸਤਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਸਿਵ ਜਾਏ ਤਿਸੇ ਸਫਲੀ, ਸਤਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਭਜਨ ਸਾਧੂ ਉਪਦੇਸ਼, ਸਤੇ ਜਨ ਜਾਗਾ ਹਿਰਦੈ ਪ੍ਰਵੇਸ਼, ਸਤ ਨਿਰਤ ਬੁੱਝੇ ਜੇ ਕੋਏ, ਨਾਮ ਜਪਤ ਹਕੀਕਤ ਹੋਏ, ਆਪ ਸਤ ਕੀਆ ਸਭ ਸਤ ਆਪੇ ਜਾਣੇ, ਆਪਣੀ ਮਿਤ ਗਤ ਜਿਸ ਕੀ ਸਠ ਸੋ ਕਰਨੇ, ਹਾਰ ਵਰਨਾ ਬੂਝ ਕਰਤ ਵਿਚਾਰ, ਕਰਤੇ ਕੀਮਿਤ ਨਾ ਜਾਣੇ ਕੀਆ, ਨਾਨਕ ਜੋਤ ਸੁਭਾਵੇ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾ, ਜਿਨ ਬੁੱਝਿਆ ਤਿਸ ਆਇਆ ਸਵਾਦ, ਪ੍ਰਭਗੇ ਰੰਗ ਰਾਜਨ ਰਹੇ, ਗੁਰ ਗਏ ਭਜਨ ਪਦਾਰਥ ਲਹੇ, ਓਏ ਦਾਤੇ ਤੂੰ ਕੱਟ ਨਹਾ, ਜਾ ਕੇ ਸੰਗ ਤਰਾ ਸੰਸਾਰ, ਜਨ ਗਾ ਸੇਵਕ ਸੋ ਬਟਭਾਗੀ, ਜਨ ਕੈ ਸੰਗ ਏਕ ਲਿਬ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ ਸਰੋਕ, ਆਦ ਸੱਚ ਜੁਗਾਦ ਸੱਚ ਹੈ ਭੈ ਸੱਚ, ਨਾਨਕ ਹੋਸੀ ਭੈ ਸੱਚ ਅਸ਼ਟਪਦੀ, ਚਰਨ ਸਤ ਸਤ ਪ੍ਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਸਤ ਜਸ ਸੁਨਤਾ, ਬੁੱਝਣ ਹਾਲਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਮ ਦਿਨ ਮੂਲ ਪਛਾਣਿਆ, ਜਾਗੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈਤੇ ਨਿਰਭੋਏ ਬਸਾਨਾ,

ਉਹਨਾਂ ਬਹੁਛਾ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਗਲ ਰਾਖੇ ਭਸਮ ਕਰਾਇਆ ਰਸਗਰ ਕੋਟ ਲਾਖੈ ਜਿਸਕਾ ਸਾਸਨਾ ਕਾਟ ਤੇ ਆਵ ਤਾਕ ਰਾਖਾ ਦੇਖ ਰਹਾਤ ਮਾਨਸ ਜਤਨ ਕਰਤ ਬਾਪਾਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਵਰਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮੰਤਨ ਤਰਪਿਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਉਤਾਰੇ ਮੰਤਰ ਨਾਭੇ ਲਾਭ ਸਮਾਨੇ ਊਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਗਏ ਸਤਕਾਮ ਬੋਲੋ ਜਾ ਜੇ ਬਾ ਦਿਨ ਰਾਤ ਪ੍ਰਭ ਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਹੋਵਾ ਸੋ ਜਾਣੇ ਪ੍ਰਭ ਨੇ ਕਾ ਹੁਕਮ ਸ਼ਾਨੈ ਤਿਸਕੀ ਮਹਿਮਾ ਕੌਣ ਬਖਾਨਾ ਹੋ ਤਿਸਕਾ ਗੁਣ ਕਹਿ ਏਕ ਨਾ ਜਾਨੋ ਆਠ ਪੈਰ ਪ੍ਰਭ ਬਸੇ ਹਜ਼ੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤੇ ਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋ ਕਾ ਦਾਤਾ ਸਿਰ ਦਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸਬ ਪਾ ਮਿਠਾਵੈ ਅਪਰ ਸਿਆਨਮ ਸਗਰੀ ਛਾੜ ਤੇ

ਨਾਮ ਤਿਸਕੈ ਸੰਗ ਸਖ ਉਦਰਾਇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲਹਿਰਾਇ ਗੁਰਬਚਨੀ ਹਰ ਨਾਮ ਉਚਰਾਇ ਸਤਿਗੁਰ ਸਿੱਖੇ ਬੰਧਨ ਕਟਾਇ ਗੁਰਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਘਰ ਕਾ ਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕਾਮੇ ਤਿਸਕੋ ਹੋਤ ਪ੍ਰਾਪ ਸੁਭਾਵੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਵਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋ ਘਾਤਮ ਪਤੀਆਂ ਨੇ ਪੂਰਾ ਗੁਰ ਰੱਖੇ ਹੋ ਜਾਕਾ ਮੰਤਰ ਅੰਮ੍ਰਿਤ ਦਿਸ਼ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ ਜੇ ਬਾਏ ਗੁਸਤਤ ਨੇਕ ਸਤਿਪੁਰਖ ਪੂਰਨ ਵਿਵੇਕ ਕਹੂ ਬੋਲਾ ਪਾਉਚਿਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਵਿਧਾਈ ਤਾਂ ਕਿ ਕੀਮਤ ਗਿਣ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੇ ਸਤਿਵਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ

ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ।

ਜਾਨ ਸੋਗ ਬਿਸਰੈ ਜਿਨ ਸਭ ਕੁਛ ਦੀਆ ਸੋਗ ਬਿਸਰੈ ਜੇ ਜੀਵਨ ਜੀਆ ਸੋਗ ਬਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੈ ਸੋ ਕਿਉਂ ਬਿਸਰੈ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਡ ਹੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਬਰੇ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੂਖ ਨਿੰਦ ਨਾਮ ਬੂਢੇ ਜਾਤ ਪਾਏ ਵਿਸਰਾਮ ਸਗਲ ਦੂਕਾ ਬਦਨਾਸ ਨਾਨਕ ਨਾਮ ਜਪੋ ਗੁਨਦਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹੀ ਸੁਭਾਓ ਨਿਤਰੋ ਬੇਗ ਦਰਸ ਹੋਏ ਮਨ ਬਿਗਸੇ ਸਾਧ ਚਰਨ ਧੋਏ ਭਗਤ

ਪਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤਾ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿਹਨਾ ਜਾਪਤ ਬਰਖ ਸੋ ਕਉ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮਤਾ ਮੋਹਗਾ ਕਿਸੋਵਤ ਭਰਮ ਆਪਨ ਖੇਲਾ ਵਰਤੀਜਾ ਨਾਨਕ ਹਰਿਆ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾਂ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕਾ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਮਨ ਨੇ ਡਰ ਕਮਨ ਕਦ ਡਰੈ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹਾਉ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹਾਉ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਗੋਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਚਿਤ੍ਰ ਲਗਤ ਕਉ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਗਮ ਦਰਬਤਾਵੈ ਕਰਨ ਗਰਾਮਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਗਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪਰਬੀਨ ਤੈ ਵੇਦ ਕਤੇ ਬਗਾਹ ਗਉ ਚੀਨ ਜਬ ਆਪਣੇ ਆਪ ਆਪ ਰੁਤਾਰੈ ਤੋ ਸ਼ਗਨ ਅਬ ਸ਼ਗਨ ਕਹਾ।

ਜਾਂ ਅਛਲ ਅਛੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੁਆਪੇ ਆਦੇਸ ਤੇ ਹੁਣਗਾ ਨਾਹੀ ਪ੍ਰਵੇਸ਼ ਜਾਂ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਪਨ ਆਪ ਆਪਤੀ ਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬੇਅੰਦੂਸ਼ ਦੇਵਚਾ ਨਾਨਕ ਆਪਸ ਕੁਆਪੇ ਪਹੁੰਚਾ

ਵੇਖੋ ਹਨੇਰਾ ਮਿਟਿਆ ਗਿਆਨ ਵਿਨਸੇ ਅੰਧੇਰਾ, ਸੁਣ ਪਦੇ ਸਿਰ ਤੇ ਵਸਾਓ ਮਨ ਛੇ ਨਾਨਕ ਮਨ ਪਾਵੋ, ਹਾਲਤ ਪਲ ਤੋਂ ਏਰੇ ਸਵਾਰ ਰਾਮ ਨਾਮ ਅੰਦਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤਿਸ ਸਾਜ ਪ੍ਰੀਖਿਆ, ਮੰਤਰ ਨਾਮ ਜਪੋ ਲਿਬ ਲਾਏ ਦੁੱਖ ਦਰਦ ਮਨ ਤੇ ਭਾਉ ਜਾਏ, ਸਜਵਾ ਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਏ, ਤਿਸ ਤੇ ਦੂਰ ਗਾਹਾਂ ਕੋ ਜਾਏ ਉਭਰੇ ਰੱਖਣਾ ਹਾਰ ਧਿਆਏ, ਨਿਰਭਾਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ, ਨਾਮ ਜਪਤ ਮਨੋ ਵਸੂਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸਨ ਕੋਈ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰਸੂਰਾ ਨਾਨਕ ਥਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖ ਉਦਰ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੇ ਪੁਰਖ ਪ੍ਰਧਾਨ, ਜਿਸ ਮਨ ਵਸੇ ਸੋਤ ਨਿਹਾਲ ਤਾ ਕੇ ਨਿਕਟ ਨ ਆਵਤਗਾਲ, ਅਮਰ ਭੇ ਅਮਰਾ ਬਦਭਾਇਆ, ਸਾਧ ਸੰਗ ਨਾਨਕ ਧਿਆਇਆ, ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਦੇਰ ਵਿਨਾਸ, ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਗਲ ਸਮੱਗਰੀ ਘਟ ਆਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ, ਨਾਉ ਨਿਤ ਅੰਮ੍ਰਿਤ ਪ੍ਰਭੂ ਕਾ ਨਾਮ, ਦੇਹੀ ਮੈਂ ਸਕਾ ਵਿਸਰਾਮ, ਸੁਨ ਸਮਾਦ ਅਨਤ ਨਾਦ ਕਹਿਨਾ ਜਾਈਆ ਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਨ ਸੋਜੀ ਪਾਏ, ਸੁਅੰਦਰ ਸੋ ਬਾਹਰ ਅਨੰਦ ਘਟਪਟ ਵਿਆਪ ਰਹਿਆ ਭਗਵੰਤ, ਤਰਨ ਮਾਇਆ ਆਕਾਸ਼ ਪਿਆਲ ਸਰਲੋਕ ਪੂਰਨ ਪ੍ਰਤਪਾਲ, ਬੰਤਿਨ ਪਰਬਤ ਹੈ ਬੰਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਗੁਣ ਦੇ ਦਿਸੇ ਸਮਾਹੇ,

ਨਾਨਕ ਜਾ ਭਾਵੇ ਤਾਲਾ ਸਮਾਏ ਇਸਤੇ ਵੇ ਸੋ ਨਾਹੀ ਬੁਰਾ ਬੁਰਾ ਕਹਾ ਹੋ ਕਹਿਣਾ ਕਿਛ ਕਰਾ ਆਪ ਬੁਲਾ ਕਰ ਤੂ ਤਾਜ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣੇ ਸੰਗਰਾਜ ਤਾਂ ਕਿ ਗਦਮਿੰਦ ਗਈ ਨਾ ਜਾਏ ਦੂਸਰੋ ਤਾਂ ਸੋ ਜੀ ਪਾਏ ਇਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਤਲਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਰਦੈ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਪਨ ਕਾ ਇਹ ਸੁਭਾਵ ਜਨ ਕੇ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰ

ਏਕਨਾਮਨਮਾਇ ਸਮਾਨੀ ਦੁਖ ਰੋਗ ਬਿਨਸੇ ਬੈ ਭਰਮ ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਉਜਤਾ ਕੀ ਸੁਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਬਨੀ।

ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ

मत विच रतन जवाहर माणिक देख गुर के सिख सुनी गुरा।

ਕਰਨਾ ਹੈ, ਤ੍ਰਿਤ ਕਤਰਨ ਹੈ, ਜਗ ਕਰਨਾ ਹੈ, ਮਨਮਾਨਿਆ ਜਗ ਜਾਨਿਆ ਹੈ, ਸਰਵੰਗ ਪਰ ਹੈ, ਸਰਵੰਗ ਕਰ ਹੈ, ਸਰਵ ਪਾਸਿਆ ਸਰਵਨਾਸਿਆ ਹੈ, ਕਰੁਣਾ ਕਰ ਹੈ, ਬੇਸਵੰਬਰ ਹੈ, ਸਰਵੇਸ਼ਰ ਹੈ, ਜਗਤੇਸ਼ਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ, ਅਜਪਾ ਜਪੈ, ਥਪਾ ਥਪੈ, ਕਿਰਤਾ ਕਿਰਤੈ, ਅਮ੍ਰਿਤਾ ਅਮ੍ਰਿਤੈ, ਅਮ੍ਰਿਤਾ ਅਮ੍ਰਿਤੈ, ਕਰੁਣਾ ਕਿਰਤੈ, ਕਿਰਤਾ ਕਿਰਤੈ, ਤਰਣੀ ਤ੍ਰਿਤ ਹੈ, ਅਮਤੇ

ਸਿੱਖ ਸੰਘਰੋ ਦੁਸ਼ਟ ਜਿਤੈ ਉਠ ਵਚਿ ਤੁ ਪਾਤਾ ਸਗਲ ਮਲੇਜ ਕਰੋ ਰਣ ਘਾਤਾ ਜੇ ਉਤ ਤਪ ਸਰਣੀ ਪਰੈ ਤਿਨ ਕੈ ਦੁਸ਼ ਦੁਖਤ ਹਵੈ ਮਰੈ

ਸਾਧੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦ ਉਤੰਗਾਵ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ

ਬਾਬਾ ਜਿਸਨੂੰ ਦੇ ਸੋਈ ਜਨ ਪਾਵੈ ਪਾਵੇ ਤਾਂ ਸੋ ਜਨ ਦੇਹ ਜਿਸਨੂੰ ਹੁਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈਦ ਸਿੱਖ ਨਾਮ ਲਾਗ

ਇਹੋ ਤਿੰਨ ਕੈ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ ਇਕ ਫਿਰੈ ਕਨੇਰੇ ਕਰੈ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਭ ਸੋਇਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਹੋਟਲ ਗੁਰੂ ਸੇਵੀਐ ਐਨ ਸੁਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੇ ਸਿਵਤ ਖਸਮ ਦੇ ਨੂਰੇ ਅਰਸ਼ੋਂ ਕੁਰਸ

ਸ਼ੁਕਰ ਜਿਹਨਾਂ ਗੋਦ ਵਿੱਚ ਬਿਠਾ ਕੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਪਾਠ ਸਰਵਣ ਕਰਵਾਏ। ਆਪ ਦੁੱਖ ਨਿਵਾਰ ਗੁਰਦੁਆਰਾ ਸਾਹਿਬ ਫਰੀ ਮੁੰਡ ਤੋਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀਗੇ। ਆਓ ਆਸਾ ਦੀ ਵਾਰ ਕੀਰਤਨ ਸਰਵਣ ਕਰਦੇ ਹਾਂ। ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੇ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇਲਾ ਕਰੋੜ ਸੱਚਾ ਸਰਤਾਨ ਸੱਚਾ ਸਭ ਜੋਤ ਸੱਚੀ ਤੇਰੀ ਸਿਫ਼ਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ

0: ਵੱਡੀ ਵਡੇ ਬੁਝੇ ਸਭ ਭਾਉ ਵੱਡੀ ਵਡੇਈ ਜੇ ਪੁੱਛਣਾ ਦਾਤ ਵੱਡੀ ਵਡੇਈ ਜਾ ਪਿਆ ਨਾਨਕਾ ਨਕਥਨੀ ਜਾਏ ਕੀਤਾ ਕਰਣਾ ਸਰਵਰ ਜਾਏ
1: ਮਹਲਾ ਦੂਜਾ ਇਹੋ ਜਗ ਸੱਚਾ ਕੀ

ਨਾਨਕਰਮਾ ਬਾਹਰੇ ਦਾ ਢੋ ਨਾ ਲੈਣੀ ਤਾਂ ਦੇ ਕਮੂਲ ਨਾ ਬੁਝਣੇ ਆਪਣਾ ਅਰ ਹੁੰਦਾ ਆਪ ਗਣਾਏ ਦੇ ਹਉ ਢਾਡੀ ਕਾ ਨੀਤ ਜਾਤ ਹੋਰ ਉੱਤਮ ਜਾਤ ਚਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ।

0: ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਦਿਆ
1: ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮਨੇ ਹੋਵੇ ਪ੍ਰਮਾਣ ਤਾਂ ਕਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਰੁਚੰਦਿਆ ਸੋ ਫਲ ਪਾਏ

0: ਜਿਨਮਨ ਵਸੇ ਹਾ ਸੋਏ ਪੌੜੀ ਤੁਰੇ ਪਲਾਣੇ ਪਾਉਣ ਦੇ
1: ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ਼ ਕਰਮਨ ਪਾਉਂਦੇ ਹਰ ਪੂਜਨ ਨਾਹੀ ਹਾਰਿਆ ਘਰ ਪੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਾ ਰਿਹਾ ਜੋ ਬਨ ਹਾਰਿਆ।

0: ਪੜਮੂਆ ਪਣ ਪਾਲੀਏ ਪਣੋਵੇ ਬੰਧਾ ਸੋ ਕਿਉਂ ਮੰਦਾ ਕੀਏ ਜਿਤ ਜਮੈ ਰਾਜਾ
1: ਭੰਡੋ ਹੀ ਭੰਡ ਪਜੇ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਰਾ ਇੱਕੋ ਸੱਚਾ ਸੋਏ ਜਿਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਰੀ ਮੌੜ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ। ਸਤਿਕਾਰ ਜੋ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਕੀਰਤਨੀ ਜਥਾ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਵਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਵਨ ਕਰਾਉਣਗੇ। ਸਤਿਕਾਰ ਜੋ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ, ਉਹਨਾਂ ਪਾਸੋਂ ਪਿਆਰ ਸਤਿਕਾਰ ਸਰਵਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਵਾਲੀ 16 ਤਰੀਕ ਨੂੰ ਮੰਗਲਵਾਰ ਵਾਲੇ ਦਿਨ 16 ਜੂਨ ਨੂੰ ਆ ਰਹੇ ਹਨ। ਇਸ ਸੰਬੰਧਵਾਨ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਮ ਅਪਰਾਧੀ ਨਿਰਗੁਣ ਆਰੇ ਨਾ ਕਿਛ ਸੇਵਾ ਨਾ ਕਰ ਮਾਰੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਸੰਗਤ ਵੱਡੇ ਭਾਗ ਹਨ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਸਤਿਗੁਰਾਂ ਦੇ ਹਜ਼ੂਰੀ ਦਾ ਆਨੰਦ ਮਾਣ ਰਹੇ ਹਾਂ। ਕੁਝ ਸਮਾਂ ਹੋਰ ਗੁਰਚਰਨਾਂ ਦੇ ਵਿੱਚ ਸਜ ਬੈਠ ਕੇ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੀਏ। ਸਤਿਗੁਰਾਂ ਨੇ ਮਿਹਰ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਹੀ ਨਾਮ ਬਾਣੀ ਦੀ ਵਰਖਾ ਗੁਰੂ ਕੇ ਦਰਬਾਰ ਵਿੱਚ ਹੋ ਰਹੀ ਹੈ। ਨਿਤਨੇਮ ਦੀਆਂ ਬਾਣੀਆਂ, ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਸ਼੍ਰਵਣ ਕਰ ਰਹੇ ਸੀ। ਸਤਿਕਾਰਯੋਗ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ, ਸੋ ਤਿਨ੍ਹਾਂ ਦੇ ਜਥੇ ਨੇ ਬਹੁਤ ਆਨੰਦ ਰਸ ਵਿੱਚ ਕੀਰਤਨ ਦੁਆਰਾ ਹਾਜ਼ਰੀ ਭਰੀ ਹੈ। ਹੁਣ ਕੁਝ ਸਮਾਂ ਆਏ ਹੋਏ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਤਿਗੁਰ ਬਖਸ਼ਿਸ਼ ਕਰਨ, ਮੇਰਾ ਸ਼ਬਦ ਹੈ। ਸੋ ਇਸ ਪਵਿੱਤਰ ਸ਼ਬਦ ਦੀਆਂ 31 ਪੌੜੀਆਂ ਹਨ।

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਸ ਦਾ 15ਵਾਂ ਨੰਬਰ ਹੈ। ਅਸ਼ਟਪਦੀਆਂ ਦਾ ਅਰਥ ਹੈ ਅੱਠ ਅੱਠ ਪੌੜੀਆਂ ਦੇ ਸ਼ਬਦ। ਵੈਸੇ ਜਿਹੜਾ ਸ਼ਬਦ ਆਪਾਂ ਵਿਚਾਰ ਰਹੇ ਹਾਂ, ਬੇਨਤੀ ਕੀਤੀ, ਇਹਦੀਆਂ 32 ਪੌੜੀਆਂ ਹਨ। ਆਮ ਤੌਰ 'ਤੇ ਅਸ਼ਟਪਦੀ ਅੱਠ ਪਦਿਆਂ ਦੀ, ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਘਰ ਦੂਜਾ, ਦੂਜੇ ਘਰ ਸੁਰਤਾਲ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਹ ਸ਼ਬਦ ਗਾਵਿਆ ਹੈ ਔਰ ਗਾਉਣ ਵਾਲਿਆਂ ਨੂੰ ਮਾਰੇ ਹੁਕਮ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਅਦੁੱਤੀ ਹੈ ਅਤੇ ਅਖੰਡ ਹੈ। ਸੱਤ ਚਿੱਤ ਆਨੰਦ ਸਰੂਪ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਸੋ ਸਤਿਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਜਿਹੜਾ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸੱਤ ਚਿੱਤ ਆਨੰਦ ਹੈ ਔਰ ਸਰਬ ਕਾ ਪ੍ਰਕਾਸ਼ਕ ਹੈ।

ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ ਭਾਈ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਕੋਈ ਵਾਹਿਗੁਰੂ ਦਾ ਪਿਆਰਾ ਜਿਹੜਾ ਤੁਹਾਡੇ ਨਾਲ ਮਿਲਿਆ ਹੋਵੇ, ਮਿਲਾ ਉਹੀ ਸਕਦਾ ਹੈ ਜਿਹੜਾ ਮਿਲਿਆ ਹੋਵੇਗਾ। ਜਿਹੜਾ ਆਪ ਹੀ ਨਹੀਂ ਮਿਲਿਆ ਹੋਇਆ ਤੇ ਉਹਨੇ ਭਾਈ ਕਿਸੇ ਨੂੰ ਕੀ ਮਿਲਾਉਣਾ। ਇਸ ਵਾਸਤੇ ਕੋਈ ਕਮਾਈ ਵਾਲੀ ਰੂਹ, ਕੋਈ ਵਾਹਿਗੁਰੂ ਦਾ ਪਿਆਰਾ, ਕੋਈ ਸਿਮਰਨ ਵਾਲੀ ਰੰਗੀ ਰਾਤੀ ਰੂਹ, ਕੋਈ ਆਣ ਆਣ ਦਾ ਅਰਥ ਆ ਕੇ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਮੇਰੇ ਪਿਆਰੇ ਪ੍ਰੀਤਮ ਦੇ ਨਾਲ, ਮੇਰੇ ਪਿਆਰੇ ਵਾਹਿਗੁਰੂ ਦੇ ਨਾਲ ਮੈਨੂੰ ਮਿਲਾ ਦੇਵੇ। ਹਉ ਤਿਸ ਪੈ ਆਪ ਵਿਚਾਈ, ਹਉ ਦਾ ਅਰਥ ਹੈ ਮੈਂ, ਤਿਸ ਪਹਿ ਆਪ ਵਿਚਾਈ ਉਸ ਪਿਆਰੇ ਦੇ ਕੋਲ ਆਪਣਾ ਆਪ ਵੇਚ ਹੀ ਦੇਵਾਂ। ਮਤਲਬ ਜਿਹੜਾ ਮੈਨੂੰ ਵਾਹਿਗੁਰੂ ਨਾਲ ਮਿਲਾ ਦੇਵੇ ਮੈਂ ਉਹਦੇ ਅੱਗੇ ਸਿਲੈਂਡਰ ਹੀ ਕਰ ਦੇਵਾਂ, ਉਹਦੀ ਸੇਵਾ 'ਚ ਹਾਜ਼ਰ ਹੀ ਹੋ ਜਾਵਾਂ, ਉਸ ਪਿਆਰੇ ਦੀ ਸੇਵਾ ਦੇ ਵਿੱਚ ਮੈਂ ਆਪਣੇ ਆਪ ਨੂੰ ਵੇਚ ਹੀ ਦੇਵਾਂ। ਦਰਸ਼ਨ ਹਾਰ ਦੇਖਣ ਕੈ ਤਾਈ, ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਬੇਨਤੀ ਕਰੀਏ ਕਿ ਹਰੀ ਦੇ ਵਾਹਿਗੁਰੂ ਦੇ ਦਰਸ਼ਨ ਦੇਖਣ ਦੇ ਲਈ, ਦਰਸ਼ਨ ਕਰਨ ਦੇ ਵਾਸਤੇ, ਤਾਈ ਦਾ ਅਰਥ ਹੈ ਲਈ ਵਾਸਤੇ, ਹਰੀ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਕਿਰਪਾ ਕਰੇ ਤਾਂ ਸਤਿਗੁਰ ਮਿਲ ਹੈ। ਵਾਹਿਗੁਰੂ ਦੇ ਨਾਲ ਮਿਲਾ ਸਕਦਾ ਹੈ ਪਰਮਾਤਮਾ ਹੀ, ਵਾਹਿਗੁਰੂ ਗੁਰੂ ਹੀ, ਗੁਰੂ ਹੀ ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾ ਸਕਦਾ ਹੈ। ਗੁਰੂ ਵਿਚੋਲਾ ਹੈ ਹਰ ਦਰਗੇ ਕਾ ਬਸੀਠ, ਦਰਗਾਹ ਦਾ ਵਿਚੋਲਾ ਹੈ ਗੁਰੂ, ਗੁਰੂ ਹੀ ਜੀਵ ਨੂੰ ਪਰਮੇਸ਼ਰ ਨਾਲ ਮਿਲਾ ਸਕਦਾ ਭਾਈ। ਹਰ ਹਰ ਨਾਮ ਧਿਆਈ, ਗੁਰੂ ਕੇ ਲੜ ਲੱਗ ਕੇ ਗੁਰੂ ਵਾਲੇ ਬਣ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਧਿਆਉਣਾ ਕਰੀਏ, ਫਿਰ ਗੁਰੂ ਹੀ ਕਿਰਪਾ ਕਰਕੇ ਤੇ ਵਾਹਿਗੁਰੂ ਦੇ ਨਾਲ ਪਰਮੇਸ਼ਰ ਨਾਲ ਮਿਲਾ ਦਿੰਦਾ ਹੈ। ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਜੇ ਸੁਖ ਦੇਹੇ ਤਾਂ ਤੁਝੇ ਆਰਾਧੀ, ਹੇ ਵਾਹਿਗੁਰੂ ਜੇ ਤੂੰ ਮੈਨੂੰ ਸੁਖ ਦੇਵੇਂ ਮੈਂ ਤਾਂ ਵੀ ਤੈਨੂੰ ਆਰਾਧਦਾ ਰਵਾਂ, ਤਾਂ ਵੀ ਤੈਨੂੰ ਚੇਤੇ ਕਰਾਂ। ਦੁੱਖ ਪੀ ਤੁਝੇ ਸੰਭਾਲੀ, ਦੁੱਖ ਪੀ ਤੁਝੇ ਧਿਆਈ, ਦੁੱਖਾਂ ਦੇ ਵਿੱਚ ਵੀ ਵਾਹਿਗੁਰੂ ਮੈਂ ਤੈਨੂੰ ਧਿਆਉਣਾ ਕਰਾਂ। ਭਾਵ ਜੇ ਸਰੀਰ ਨੂੰ ਸੁੱਖ ਹੈ, ਸਰੀਰਕ ਸੁੱਖ ਮਿਲੇ ਨੇ, ਰਾਜ ਦਾ ਸੁੱਖ ਮਿਲਿਆ ਹੈ, ਪਰਿਵਾਰਕ ਸੁੱਖ ਹੈ, ਤਾਂ ਵੀ ਵਾਹਿਗੁਰੂ ਮੈਂ ਤੈਨੂੰ ਹੀ ਧਿਆਉਣਾ ਕਰਾਂ। ਜੇ ਪਰਮਾਤਮਾ ਦੁੱਖ ਦੇਵੇਂ ਤੇ ਦੁੱਖਾਂ ਦੇ ਵਿੱਚ ਹੀ ਤੈਨੂੰ ਆਰਾਧਾਂ। ਸਹਿਸਕ੍ਰਿਤੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਦਾ ਫਰਮਾਨ ਹੈ, ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧੇ। ਸਰੀਰ ਸਵਸਥ ਦਾ ਅਰਥ ਹੈ ਜਦੋਂ ਸਰੀਰ ਤੰਦਰੁਸਤ ਹੋਵੇ, ਚੜ੍ਹਦੀ ਕਲਾ 'ਚ ਹੋਵੇ, ਜਵਾਨੀ ਵਿੱਚ ਹੋਵੇ, ਤਾਕਤ ਵਿੱਚ ਹੋਵੇ, ਉਦੋਂ ਵੀ ਵਾਹਿਗੁਰੂ ਤੈਨੂੰ ਮੈਂ ਆਰਾਧਾਂ। ਖੀਣ ਸਮੇਂ ਦਾ ਅਰਥ ਹੈ ਜੇ ਸਰੀਰ ਕਮਜ਼ੋਰ ਹੋ ਜਾਵੇ ਬੁਢੇਪੇ ਦੇ ਕਾਰਨ ਜਾਂ ਕਿਸੇ ਰੋਗ ਦੇ ਕਾਰਨ ਕਮਜ਼ੋਰ ਹੋ ਜਾਏ, ਅਤੇ ਵਾਹਿਗੁਰੂ ਤਾਂ ਵੀ ਮੈਂ ਤੈਨੂੰ ਆਰਾਧਦਾ ਰਵਾਂ, ਤੈਨੂੰ ਚੇਤੇ ਰੱਖਾਂ, ਤੈਨੂੰ ਧਿਆਉਂਦਾ ਹੀ ਰਵਾਂ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਹੇ ਵਾਹਿਗੁਰੂ ਜੇ ਮੈਨੂੰ ਤੂੰ ਭੁੱਖ ਦਾ ਦੁੱਖ ਦੇ ਦੇਵੇਂ, ਬੜਾ ਡਾਢਾ ਦੁੱਖ ਹੈ ਪਿਆਰਿਓ। ਰੱਬ ਦੇ ਪਿਆਰੇ ਭਗਤ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੈ, ਜਹ ਮਾਲਾ ਆਪਣੀ ਦੀਜੈ। ਭੁੱਖਿਆਂ ਤੋਂ ਪਿਆਰੇ ਭਗਤੀ ਨਹੀਂ ਹੁੰਦੀ, ਭੁੱਖਿਆਂ ਨੇ ਲੜਨਾ ਕੀ, ਸ਼ਸਤਰ ਕੀ ਚਲਾਉਣੇ ਨੇ, ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ ਪਿਆਰਿਓ। ਧੰਨ ਗੁਰੂ ਤੇ ਲਾਲ ਜਿਨ੍ਹਾਂ ਨੇ ਭੁੱਖਣ ਭਾਣੇ ਰਹਿ ਕੇ ਅਤੇ ਜੰਗ ਯੁੱਧ ਕੀਤੇ ਨੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਜੇ ਭੁੱਖ ਦੇਹੇ, ਹੇ ਵਾਹਿਗੁਰੂ ਜੇ ਤੂੰ ਮੈਨੂੰ ਭੁੱਖ ਦਾ ਦੁੱਖ ਵੀ ਦੇਵੇਂ ਤਾਂ ਇਹ ਹੀ ਰਾਜਾ, ਤਾਂ ਮੈਂ ਇਸੇ 'ਚ ਰੱਜਿਆ ਰਵਾਂ। ਖਿਆਲ ਕਰਨਾ, ਪ੍ਰਕਰਨ ਦੇ ਮੁਤਾਬਕ ਕਿਤੇ ਪਾਠ ਰਾਜਾ ਆਏਗਾ, ਕਿਤੇ ਰਾਜਾ ਆਏਗਾ। ਹਰ ਜੀਉ ਤੇਰੀ ਦਾਤੀ ਰਾਜਾ, ਹੇ ਵਾਹਿਗੁਰੂ ਮੈਂ ਤੇਰੀਆਂ ਦਾਤਾਂ ਦੇ ਨਾਲ ਰੱਜੀਆਂ ਹੋਈਆਂ। ਜੇ ਉੱਥੇ ਰਾਜਾ ਪਾਠ ਕਰਾਂਗੇ ਤਾਂ ਫਿਕਰ ਗਲਤ ਹੋ ਜਾਏਗਾ। ਦੁੱਖ ਵਿੱਚ ਸੁਖ ਮਨਾਈ, ਵਾਹਿਗੁਰੂ ਮੈਂ ਦੁੱਖਾਂ ਦੇ ਵਿੱਚ ਵੀ ਸੁੱਖ ਹੀ ਮਨਾਵਾਂ, ਭਾਵੇਂ ਸਰੀਰ ਨੂੰ ਦੁੱਖ ਹੈ, ਫਿਰ ਵੀ ਮੈਂ ਚੜ੍ਹਦੀ ਕਲਾ ਵਿੱਚ ਕੀ ਹਾਲ ਗੁਰਮੁਖੋ ਚੜ੍ਹਦੀ ਕਲਾ।
तन मान काट काट सब अर्पी तन नू मन नू कट कट कट के सब अर्पी में अर्प देवा विच अग्नि आप जलाई ते अग दे विच अपना आप मैं साड़ी देवा अमनी कर देवा शरीर कटाए हुमे कर राती सुखमनी साहब विच आपां पढ़दे हां शरीर कटाए दा अर्थ शरीर नू कट कट के अगन दे विच रती रती करके साड़ी देवा तां वी हुमे दा रोग नहीं जांदा प्यारिओ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਬਹੁਤ ਸਾਰੇ ਸਾਧੂ ਮਹਾਂਪੁਰਸ਼ ਬੰਦਗੀ ਵਾਲੀਆਂ ਰੂਹਾਂ ਬੁਲਾਈਆਂ ਗਈਆਂ ਅਰਦਾਸ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਔਰ ਗੋਲਡਨ ਇਤਿਹਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਲਿਖਿਆ ਹੈ ਉਹਦੇ 'ਚ ਲਿਖਦੇ ਨੇ ਆਪ ਗੁਰੂ ਅਰਜਨ ਦੇਵ ਜੀ ਨੇ ਨੀਂਹ ਰੱਖੀ। ਆਮ ਤੌਰ 'ਤੇ ਆਪਾਂ ਸੁਣਦੇ ਹਾਂ ਕਿ ਸਾਈਂ ਮੀਆਂ ਮੀਰ ਜੀ ਤੋਂ ਰਖਾਈ ਪਰ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਸੱਚਖੰਡ ਹਰਿਮੰਦਰ ਸਾਹਿਬ ਦਾ ਇਤਿਹਾਸ ਲਿਖਿਆ ਸਿੰਘ ਸਾਹਿਬ ਜੀ ਨੇ ਵੱਖ ਵੱਖ ਗ੍ਰੰਥਾਂ ਦੇ ਹਵਾਲੇ ਦੇ ਕੇ ਉਹਨਾਂ ਨੇ ਲਿਖਿਆ ਹੈ ਕਿ ਆਪ ਗੁਰੂ ਅਰਜਨ ਦੇਵ ਜੀ ਨੇ ਨੀਂਹ ਰੱਖੀ ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ ਸਮਾਗਮ ਦੇ ਵਿੱਚ ਆਏ ਔਰ ਕਹਿੰਦੇ ਨੇ ਉੱਥੇ ਉਸ ਸਮੇਂ ਰਾਗੀ ਸਿੱਖ ਰਬਾਬੀ ਸਿੱਖ ਸ਼ਬਦ ਗਾ ਰਹੇ ਸੀ ਇਹ ਸ਼ਬਦ ਪੜ੍ਹ ਰਹੇ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਾਈਂ ਮੀਆਂ ਮੀਰ ਜੀ ਦੇ ਮਨ 'ਚ ਖਿਆਲ ਆ ਰਿਹਾ ਬੈਠੇ ਦੇ ਸੋਚ ਰਹੇ ਨੇ ਕਿ ਐਸਾ ਕੋਈ ਵਿਅਕਤੀ ਹੋਏਗਾ ਜਿਹੜਾ ਆਪਣਾ ਤਨ ਮਨ ਕੱਟ ਕੱਟ ਕੇ ਅੱਗ ਵਿੱਚ ਸਾੜ ਦੇਵੇ ਕੋਈ ਹੋਵੇਗਾ ਹੋ ਨਹੀਂ ਸਕਦਾ ਇਹ ਪਤਾ ਨਹੀਂ ਗਲਤ ਲਿਖਿਆ ਬਾਣੀ 'ਚ ਕੀ ਹੈ। ਸਮਾਂ ਲੰਘਿਆ ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਤੱਤੀ ਤਵੀ 'ਤੇ ਬੈਠੇ ਸਾਈਂ ਜੀ ਨੂੰ ਪਤਾ ਲੱਗਿਆ ਆਏ ਨੇ ਆ ਕੇ ਉਹਨਾਂ ਨੇ ਸਲਾਮ ਕੀਤੀ ਮਹਾਰਾਜ ਨੂੰ ਸੱਚੇ ਪਾਤਸ਼ਾਹ ਕੀ ਕੌਤਕ ਵਰਤਾ ਰਹੇ ਜੇ ਇੰਨਾ ਕਸ਼ਟ ਪਾ ਰਹੇ ਜੇ ਮੈਨੂੰ ਆਗਿਆ ਕਰੋ। ਗੁਰੂ ਜੀ ਕਹਿੰਦੇ ਸਾਈਂ ਜੀ ਯਾਦ ਕਰੋ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਤੁਹਾਨੂੰ ਹੀ ਸੱਦਾ ਦਿੱਤਾ ਸੀ ਆਏ ਸੀ ਤੁਸੀਂ ਉਸ ਵੇਲੇ ਰਬਾਬੀ ਸਿੱਖਾਂ ਨੇ ਸ਼ਬਦ ਪੜਿਆ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਰੀ ਆਪ ਜਲਾਈ ਤੁਹਾਡੇ ਮਨ 'ਚ ਸ਼ੰਕਾ ਆਇਆ ਸੀ ਕਿ ਇੱਦਾਂ ਦਾ ਕੋਈ ਹੋਵੇਗਾ ਜਿਹੜਾ ਆਪਣਾ ਤਨ ਵੀ ਕੱਟ ਕੇ ਮਨ ਵੀ ਕੱਟ ਕੇ ਅਗਨ 'ਚ ਭੇਟ ਕਰ ਦੇਵੇ ਤੇਰਾ ਸ਼ੰਕਾ ਦੂਰ ਕਰਨ ਲਈ ਅਸੀਂ ਇਸ ਬਾਣੀ ਦੀ ਪੰਗਤੀ ਨੂੰ ਕਮਾ ਰਹੇ ਹਾਂ ਦੱਸ ਰਹੇ ਹਾਂ ਕਿ ਤੱਤੀ ਤਵੀ ਉੱਤੇ ਬੈਠ ਕੇ ਚਾਰ ਸਵੇਰੇ ਸੇਕ ਪੈ ਰਿਹਾ ਤੱਤੀ ਰੇਸ ਸੀਸ ਵਿੱਚ ਰੇਤ ਪੈ ਰਹੀ ਹੈ ਆਨੰਦ ਵਿੱਚ ਆ ਇਸ ਲਈ ਆਪਣੇ ਤਨ ਨੂੰ ਆਪਣੇ ਮਨ ਨੂੰ ਕੱਟ ਕੱਟ ਕੇ ਅਰਪ ਦਈਏ ਵਾਹਿਗੁਰੂ ਨੂੰ ਅੱਗ ਵਿੱਚ ਸਾੜ ਦਈਏ ਜੇ ਵਾਹਿਗੁਰੂ ਦੀ ਖੁਸ਼ੀ ਮਿਲ ਜਾਏ। ਪੱਖਾ ਫੇਰੀ ਪਾਣੀ ਢੋਵਾਂ ਜੋ ਦੇ ਵਹਿ ਸੋ ਖਾਈ ਉੱਤੇ ਪੰਕਤੀ ਪੜੀ ਸੀ ਕਿ ਤਿਸ ਪਹਿ ਆਪ ਵਿਚਾਈ ਕੋਈ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ ਅਤੇ ਮੈਂ ਆਪਣਾ ਆਪ ਉਹਦੇ ਕੋਲ ਬੈ ਕਰ ਦੇਵਾਂ। ਬੈ ਦਾ ਅਰਥ ਹੁੰਦਾ ਹੈ ਕਿਸੇ ਨੂੰ ਕੋਈ ਚੀਜ਼ ਵੇਚ ਦੇਣੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਕੋਈ ਮੁੱਲ ਖਰੀਦ ਲਵੇ ਜਿਹੜਾ ਮੁੱਲ ਖਰੀਦਿਆ ਗੋਲਾ ਲਾਲਾ ਹੈ ਨੌਕਰ ਹੈ ਸੇਵਕ ਹੈ ਉਹ ਆਪਣੀ ਮਰਜ਼ੀ ਨਹੀਂ ਕਰ ਸਕਦਾ ਉਹਨੂੰ ਜੋ ਮਾਲਕ ਦੇਵੇ ਉਹਨੂੰ ਖਾਣਾ ਪੈਂਦਾ ਜੋ ਕੰਮ ਕਵੇ ਉਹਨੂੰ ਕਰਨਾ ਪੈਂਦਾ ਉਹ ਹੁੱਜਤ ਨਹੀਂ ਕਰ ਸਕਦਾ। ਇਸ ਵਾਸਤੇ ਕਹਿੰਦੇ ਨੇ ਕਿ ਜੇ ਮੈਂ ਉਹਨਾਂ ਮਹਾਂਪੁਰਸ਼ਾਂ ਕੋਲ ਵੇਚਿਆ ਜਾਵਾਂ ਆਪਣਾ ਆਪ ਬਹਿ ਕਰ ਦੇਵਾਂ ਪੱਖਾ ਫੇਰੀ ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਉਹਨਾਂ ਦੀ ਸੰਗਤ ਨੂੰ ਪੱਖਾ ਕਰਾਂ ਗਰਮੀ ਦੇ ਵਿੱਚ ਪਾਣੀ ਢੋਵਾਂ ਅਤੇ ਪਾਣੀ ਢੋ ਢੋ ਕੇ ਮੈਂ ਸੇਵਾ ਕਰਾਂ ਜੋ ਦੇਵਹਿ ਸੋ ਖਾਈ ਜੋ ਦੇਣ ਉਹ ਮੈਂ ਖਾ ਲਵਾਂ ਜੋ ਵੀ ਦੇਣ ਸੁੱਕਾ ਮਿੱਛਾ ਅਤੇ ਮੈਂ ਖਾ ਕੇ ਅਤੇ ਆਪਣਾ ਸਿਮਰਨ ਕਰਾਂ। ਨਾਨਕ ਗਰੀਬ ਢਹਿ ਪਿਆ ਦੁਆਰ ਬੇਨਤੀ ਕਰੀਏ ਹੇ ਵਾਹਿਗੁਰੂ ਗੁਰੂ ਰਾਮਦਾਸ ਜੀ ਫਰਮਾਉਂਦੇ ਬੇਨਤੀ ਕਰੀਏ ਹੇ ਵਾਹਿਗੁਰੂ ਗਰੀਬ ਪਹਿ ਢਹਿ ਪਿਆ ਦੁਆਰੇ ਮੈਂ ਗਰੀਬ ਤੁਹਾਡੇ ਦਰ 'ਤੇ ਆ ਡਿੱਗਾ ਹਾਂ
ਹਰ ਮੀਲ ਲੈ ਹੋ ਵਡਿਆਈ। ਇਹ ਪਰਮਾਤਮਾ ਤੇਰੀ ਵਡਿਆਈ ਹੈ, ਜਿਹੜਾ ਤੇਰੇ ਦਰ 'ਤੇ ਆ ਜਾਵੇ ਉਹਨੂੰ ਕੰਠ ਨਾਲ ਲਾ ਲੈਂਦਾ, ਤੂੰ ਆਪਣਾ ਬਣਾ ਲੈਂਦਾ ਉਸ ਨੂੰ ਆਪਣਾ। ਹਰ ਮੇਲ ਲੈ ਹੋ ਮੇਲ ਲੈਂਦਾ ਵਾਹਿਗੁਰੂ, ਤੁਹਾਨੂੰ ਮਾਣ ਵਡਿਆਈ ਦੇ ਦਿੰਦਾ। ਹਸਨ ਖਾਂ ਦੂਤ, ਜਦੋਂ ਗੁਰਸਰ ਮਹਾਰਾਜ ਦੀ ਜੰਗ ਹੋਈ ਨਾ ਸਤਸੰਗੀਓ, ਭਾਈ ਬਿਧੀ ਚੰਦ ਜੀ ਘੋੜੇ ਕੱਢ ਕੇ ਲੈ ਆਏ ਸੰਮਣ ਬੁਰਜ ਵਿੱਚੋਂ ਦਿਲਬਾਗ ਅਤੇ ਗੁਲਬਾਗ, ਨਾਲੇ ਸਾਰਾ ਉਹਨਾਂ ਨੂੰ ਪਤਾ ਦੱਸ ਆਏ ਕਿ ਮੇਰੇ ਮਾਲਕ ਗੁਰੂ ਹਰਗੋਬਿੰਦ ਸਿੰਘ ਡਰੋਲੀ ਪਿੰਡ ਵਿੱਚ ਨੇ, ਮੈਂ ਉਹਨਾਂ ਦਾ ਸੇਵਕ ਹਾਂ। ਬਿਧੀ ਚੰਦ, ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਸੀ ਘਾਈ ਬਣ ਕੇ, ਦੂਸਰਾ ਘੋੜਾ ਵੀ ਮੈਂ ਲੈ ਕੇ ਚੱਲਿਆ ਹਾਂ ਨਜੂਮੀਆਂ ਬਣ ਕੇ, ਜੋਤਸੀ ਬਣ ਕੇ, ਸਾਰਾ ਡਰੈਸ ਲਿਖਾ ਏ, ਘੋੜਾ ਲੈ ਕੇ ਚਲੇ ਗਏ। ਛੇਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਤਿਆਰੀ ਕਰ ਲਓ, ਫੌਜ ਪਿੱਛੇ ਪਿੱਛੇ ਆ ਰਹੀ ਹੈ। ਸ਼ਾਹਜਹਾਂ ਨੇ 100,000 ਦਾ ਨਾਮ ਰੱਖਿਆ, ਪਾਨਾਂ ਦਾ ਬੀੜਾ ਰੱਖਿਆ, ਕਹਿਣ ਲੱਗਾ ਕੋਈ ਉੱਠੋ ਕੋਈ ਜਰਨੈਲ। ਕਾਬਲ ਦਾ ਸੂਬੇਦਾਰ ਉੱਠਿਆ ਹੈ ਲਾਲਾ ਬੇਗ, ਉਹਨੂੰ ਫੌਜ ਦਿੱਤੀ 35,000, ਉਹ ਚੜ੍ਹ ਕੇ ਆਇਆ ਅਤੇ ਗੁਰੂ ਜੀ ਤਿਆਰੀ ਕਰ ਰਹੇ ਨੇ ਅਤੇ ਯੋਧ ਰਾਏ ਜਿਹੜਾ ਸੀ, ਯੋਧ ਰਾਏ ਉਹ ਗੁਰੂ ਦਾ ਸਿੱਖ ਸੀ, ਉਹਦੀ ਆਪਣੀ ਵੱਖਰੀ ਫੌਜ ਹੈ, ਉਹ ਤੁਰਿਆ ਫਿਰੇ ਘਰ ਦੇ ਵਿੱਚ। ਉਹਦੀ ਘਰਵਾਲੀ ਕਹਿੰਦੀ ਤੁਸੀਂ ਨਹੀਂ ਤਿਆਰ ਹੁੰਦੇ? ਕਹਿੰਦਾ ਕੋਈ ਨਹੀਂ, ਅਜੇ ਫੌਜ ਆਈ ਨਹੀਂ ਗੀ। ਉਹ ਆਪਣੇ ਹਾਰ ਜਿਹੜਾ ਸੀ ਆਪਣਾ, ਉਹਨੂੰ ਖੋਲਿਆ ਹੋਇਆ ਸੀ ਅਤੇ ਉਹਨੂੰ ਦੁਬਾਰਾ ਪਰੋ ਰਹੀ ਸੀ ਹਾਰ ਸੋਨੇ ਦਾ ਵਿੱਚ ਸੁੱਚੇ ਮੋਤੀ, ਉਹ ਥਾਲ 'ਚ ਪਾ ਕੇ ਪਰੋ ਰਹੀ ਸੀ ਅਤੇ ਮੋਤੀ ਟਿਕਦੇ ਨਹੀਂ। ਧਿਆਨ ਦਿਓ ਮੇਰੀਆਂ ਭੈਣਾਂ, ਮੋਤੀ ਹਿੱਲੀ ਜਾਣ, ਟਿਕਣ ਨਾ ਥਾਲ 'ਚ। ਉਹ ਬੜੀ ਹੈਰਾਨ ਹੋਈ ਕਿ ਮੋਤੀਆਂ ਨੂੰ ਕੀ ਹੋਇਆ ਹਿੱਲੀ ਜਾਂਦੇ ਨੇ। ਫਿਰ ਉਹਨੂੰ ਸਮਝ ਆਈ ਕਿ ਫੌਜ ਆ ਰਹੀ ਹੈ, ਘੋੜੇ ਭੱਜ ਰਹੇ ਨੇ, ਹਾਥੀ ਆ ਰਹੇ ਨੇ, 35,000 ਫੌਜ ਆ ਰਹੀ, ਧਰਤੀ ਹਿੱਲਦੀ ਹੈ। ਉਹ ਆਪਣੇ ਮਾਲਕ ਨੂੰ ਕਹਿੰਦੀ ਯੋਧ ਰਾਏ ਨੂੰ ਕਿ ਫੌਜ ਆ ਗਈ ਅਤੇ ਤੈਨੂੰ ਕਿਹਦਾ ਪਤਾ ਲੱਗਿਆ? ਕਹਿੰਦੀ ਮੈਂ ਆਪਣਾ ਹਾਰ ਪਰੋ ਰਹੀ ਸੀ ਅਤੇ ਮੋਤੀ ਟਿਕ ਨਹੀਂ ਰਹੇ, ਇਹਦਾ ਮਤਲਬ ਫੌਜ ਆ ਰਹੀ, ਧਰਤੀ ਹਿੱਲਦੀ ਹੈ ਅਤੇ ਮੋਤੀ ਵੀ ਹਿੱਲੀ ਜਾਂਦੇ ਆ। ਵੇਖੋ ਕਿੱਡੀ ਸਿਆਣਪ ਦੀ ਗੱਲ ਪਿਆਰਿਓ। ਉੱਧਰ ਫੌਜ ਨੇ ਇੱਕ ਭੇਜਿਆ CID ਵਾਲਾ, ਸਰਕਾਰਾਂ ਕਰਦੀਆਂ ਨੇ, ਅੰਮ੍ਰਿਤਸਰ ਵੀ ਭੇਜਿਆ ਜੰਗ ਤੋਂ ਪਹਿਲਾਂ, CID ਲਓ ਸਾਰੀ। ਉਬਰਾਏ ਨਾਂ ਦਾ ਵਿਅਕਤੀ ਅਜੇ ਵੀ ਹੈਗਾ, ਉਹਦੀਆਂ ਲੱਤਾਂ ਥੱਲਿਓਂ ਵੱਢੀਆਂ ਗਈਆਂ। ਉਹ ਕਹਿੰਦਾ ਮੈਂ ਸੋਚਿਆ ਕਿ ਮੈਂ CID ਲੈ ਕੇ ਆਇਆ ਅਤੇ ਸਭ ਤੋਂ ਪਹਿਲਾਂ ਮੈਂ ਹੀ ਜਾਵਾਂਗਾ। ਕਹਿੰਦਾ ਅਜੇ ਪੈਰ ਰੱਖਿਆ ਪਰ ਕਰਮਾਂ 'ਚ ਗੋਲੀਆਂ ਆਈਆਂ, ਥੱਲਿਓਂ ਲੱਤਾਂ ਹੀ ਚਾੜਤੀ ਆ, ਉਹਦੇ ਦੋਨੋਂ ਪੈਰ ਹੀ ਥੱਲੇ ਉਡਾ ਤੇ ਗੁਰੂ ਦੇ ਖਾਲਸੇ ਨੇ। ਅੱਜ ਵੀ ਉਹ ਹੈ ਪਰ ਉਹਦੀਆਂ ਲੱਤਾਂ ਕੱਟੀ ਗਈ ਥੱਲਿਓਂ। CID ਵਾਲੇ ਜਾਂਦੇ ਨੇ, ਹਸਨ ਖਾਂ ਦੂਤ ਨੂੰ ਭੇਜ ਦਿੱਤਾ, ਉਹ ਭੇਸ ਵਟਾ ਕੇ ਫਿਰ ਰਿਹਾ ਸੀ। ਯੋਧ ਰਾਏ ਦੇ ਸਿਪਾਹੀਆਂ ਨੇ ਉਹਨੂੰ ਪਛਾਣ ਲਿਆ, ਪਕੜ ਲਿਆ, ਬੜੀ ਕੁੱਟ ਮਾਰੀ, ਬਹੁਤ ਉਹਨੂੰ ਕੁੱਟਿਆ। ਕਹਿਣ ਲੱਗਾ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਬਚਾਓ, ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਬਚਾਓ। ਗੁਰੂ ਜੀ ਆਪਣੇ ਸਿੱਖਾਂ ਨੂੰ ਕਹਿਣ ਲੱਗੇ ਭਾਈ ਭੱਜ ਕੇ ਉਹਨੂੰ ਬਚਾਓ। ਮਹਾਰਾਜ CID ਵਾਲਾ, ਨਹੀਂ ਭਾਈ ਸਾਡਾ ਨਾਂ ਲੈ ਰਿਹਾ, ਜੇ ਸਾਡਾ ਨਾਮ ਲਵੇ ਕੋਈ ਤੈਨੂੰ ਕੁੱਟ ਪਈ ਜਾਏ ਤਾਂ ਕੀ ਫਾਇਦਾ, ਅਸੀਂ ਪ੍ਰਲੋਕ 'ਚ ਕਿਵੇਂ ਬਚਾਵਾਂਗੇ ਜੇ ਇੱਥੇ ਨਹੀਂ ਬਚਾ ਸਕਦੇ, ਛਡਾਓ ਉਹਨੂੰ। ਛਡਾ ਲਿਆ ਅਤੇ ਗੁਰੂ ਜੀ ਕਹਿੰਦੇ ਹਾਂ ਮਿੱਤਰਾ ਕੀ CID

ਜੰਗ ਵਿੱਚ ਸਾਰੀ ਫੌਜ ਮਾਰੀ ਗਈ। ਲਾਲਾ ਬੇਗ ਮਾਰਿਆ ਗਿਆ, ਉਹਦੇ ਪੁੱਤਰ ਮਾਰੇ ਗਏ, ਕਾਸਮ ਬੇਗ, ਸਮਸ ਬੇਗ, ਕਾਬਲੀ ਬੇਗ, ਇਹ ਸਾਰੇ ਮਰ ਗਏ। 100 ਸੂਰਮਾ ਬਚਿਆ ਘੋੜ ਸਵਾਰ, ਅਤੇ ਗੁਰੂ ਜੀ ਕਹਿੰਦੇ ਹਸਨ ਖਾਂ ਨੂੰ, ਹਸਨ ਖਾਂ ਆ 100 ਸੂਰਮਾ ਲੈ ਕੇ ਅਤੇ ਲਾਹੌਰ ਚਲਾ ਜਾ ਅਤੇ ਸਾਰੀ ਗੱਲ ਦੱਸ ਦੀ। ਗੁਰੂ ਕਾ ਹੁਕਮ ਮੰਨਿਆ, 100 ਨਾਲ ਸੂਰਮਾ ਲੈ ਕੇ ਲਾਹੌਰ ਚਲਾ ਗਿਆ। ਕਹਿੰਦੇ ਕੀ ਬਣਿਆ ਜੰਗ ਦਾ? ਉਹਨੇ ਸਾਰੀ ਗੱਲ ਦੱਸੀ। ਕਹਿੰਦਾ ਅਸੀਂ ਇੱਕ ਤਾਂ ਥੱਕੇ ਸੀ, ਇੱਕ ਪੋਹ ਮਾਘ ਦੇ ਦਿਨ ਸੀ, ਠੰਡ ਦੇ ਨਾਲ ਸਾਡੇ ਹੱਥ ਜਿਹੜੇ ਕੰਬਣ ਡਏ ਸੀ, ਦਰਿਆ ਦੇ ਵਿੱਚ ਦੀ ਲੰਘ ਕੇ ਗਏ, ਮੀਂਹ ਪੈ ਰਿਹਾ ਸੀ ਅਤੇ ਸਾਡੇ ਹੱਥ ਸਿੱਧੇ ਨਹੀਂ ਹੋ ਰਹੇ ਸ਼ਸਤਰਾਂ ਨੂੰ ਪੈ ਰਹੀ। ਮੈਂ ਬਥੇਰਾ ਕਿਹਾ ਲਾਲਾ ਬੇਗ ਨੂੰ ਕਿ ਆਪਾਂ ਅਜੇ ਹਮਲਾ ਨਾ ਕਰੀਏ, ਦਿਨ ਚੜ੍ਹ ਲੈਂਦੀ ਹੈ, ਧੁੱਪ ਆ ਜਾਏ ਅਤੇ ਫਿਰ ਹਮਲਾ ਕਰਾਂਗੇ। ਕਹਿੰਦੇ ਮੇਰੀ ਗੱਲ ਮੰਨੀ ਨਹੀਂ ਉਹਨੇ। ਉੱਧਰ ਗੁਰੂ ਦੇ ਸੂਰਮੇ ਭੱਠੀਆਂ ਸੇਕ ਰਹੇ ਸੀ, ਅੱਗ ਬਾਲ ਕੇ ਬੈਠੇ ਸੀ, ਤਾਜ਼ਾ ਦਮ ਸੀ, ਉਹਨਾਂ ਜਾਂਦਿਆਂ ਨੇ ਸਰਮਟਾ ਲਿਆ। ਉਹ ਕਹਿਣ ਲੱਗਾ ਆਪਣੇ ਵਜ਼ੀਰਾਂ ਨੂੰ ਜਾਂ ਸ਼ਾਹਜਹਾਂ ਨੂੰ, ਕਿੱਦਾਂ ਸਿਆਣਾ ਬੰਦਾ, ਜੇ ਕਾਬਲੀ ਬੇਗ ਲਾਲਾ ਬੇਗ ਇਹਦੇ ਆਖੇ ਲੱਗ ਜਾਂਦਾ, ਇੰਨੀ ਫੌਜ ਨਾ ਮਰਦੀ, ਆਪਾਂ ਇੰਝ ਕਰੀਏ ਕਾਬਲ ਦਾ ਸੂਬੇਦਾਰ ਇਹਨੂੰ ਬਣਾ ਲਈਏ। ਇਹ ਗੁਰੂ ਦੇ ਬਚਨ ਸੀ ਪਿਆਰਿਓ। ਗੁਰੂ ਜੀ ਕਹਿੰਦੇ ਸੀ ਕਿ ਹਸਨ ਖਾਂ ਨੂੰ ਆਪਾਂ ਕਾਬਲ ਦਾ ਸੂਬੇਦਾਰ ਬਣਾਉਣਾ। ਬਣ ਗਿਆ ਉਹ ਕਾਬਲੀ ਬੇਗ, ਲਾਲਾ ਬੇਗ ਮਾਰੇ ਗਏ, ਉਹਦੀ ਥਾਂ 'ਤੇ ਫਿਰ ਹਸਨ ਖਾਂ ਦੂਤ ਨੂੰ ਕਾਬਲ ਦਾ ਸੂਬੇਦਾਰ ਬਣਾ ਕੇ ਭੇਜਤਾ। ਇਹ ਗੁਰੂ ਦੀਆਂ ਵਡਿਆਈਆਂ ਪਿਆਰਿਓ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰ ਮੇਲ ਲਹਿਓ ਵਡਿਆਈ ਵਾਹਿਗੁਰੂ, ਸਾਨੂੰ ਆਪਣੇ ਨਾਲ ਮੇਲ ਲੈਣਾ ਕਰੋ, ਤੇਰੇ ਵਿੱਚ ਇਹੀ ਵਡਿਆਈ ਹੈ। ਅੱਖੀ ਕਾੜ ਧਰੀ ਚਰਨਾ ਤਲ, ਮੈਂ ਹੇ ਸੱਚੇ ਪਾਤਸ਼ਾਹ ਆਪਣੀਆਂ ਅੱਖਾਂ ਕੱਢ ਕੇ ਵੀ ਤੁਹਾਡੇ ਚਰਨਾਂ 'ਤੇ ਰੱਖਦੇ ਹਾਂ। ਸਭ ਧਰਤੀ ਫਿਰ ਮਤ ਪਾਈ, ਸਾਰੀ ਧਰਤੀ 'ਤੇ ਫਿਰ ਕੇ ਮਤਾ ਤੂੰ ਮਿਲ ਜਾਏ, ਇੱਦਾਂ ਨਹੀਂ ਮਿਲਦਾ ਪਿਆਰਿਓ। ਪਰਮਾਤਮਾ ਮਿਹਰ ਕਰੇ ਤਾਂ ਮਿਲਦਾ ਵਾਹਿਗੁਰੂ। ਜੇ ਪਾਸ ਬਹਾਲ ਹੈ ਤਾਂ ਤੁਝੇ ਆਰਾਧੀ, ਹੇ ਵਾਹਿਗੁਰੂ ਜੇ ਤੂੰ ਆਪਣੇ ਕੋਲ ਬਿਠਾ ਲਵੇਂ, ਭਾਵ ਕੇ ਆਪਣੇ ਚਰਨਾਂ 'ਚ ਰੱਖੇ, ਸੰਗਤ 'ਚ ਰੱਖੇ, ਸਿਮਰਨ ਦੇ 'ਚ ਜੋੜੇ, ਤਾਂ ਵੀ ਮੈਂ ਤੈਨੂੰ ਆਰਾਧਾ। ਜੇ ਮਾਰ ਕੱਢੇ ਪੀ ਧਿਆਈ, ਜੇ ਮਾਰੇ ਤੂੰ ਮੈਨੂੰ ਆਪਣੇ ਦਰਬਾਰ 'ਚੋਂ ਮਾਰ ਕੇ ਦੋ ਚਪੇੜਾਂ, ਚੱਲ ਬਾਹਰ ਬਾਹਰ ਕੱਢ ਦੇਵੇਂ, ਤਾਂ ਵੀ ਮੈਂ ਤੈਨੂੰ ਧਿਆਉਂਦਾ ਰਹਾਂ, ਤੇਰੇ ਨਾਲ ਟੁੱਟਾਂ ਨਾ। ਅਸੀਂ ਤਾਂ ਟੁੱਟ ਜਾਂਦੇ ਪਿਆਰਿਓ, ਸਾਡੀ ਅਰਦਾਸ ਨਾ ਪੂਰੀ ਹੋਈ ਤਾਂ ਅਸੀਂ ਇਹਨੇ ਗੁਰੂ ਕਾਹਦਾ, ਸਾਡੀ ਅਰਦਾਸ ਨਹੀਂ ਗੁਰੂ ਨੇ ਮੰਨੀ। ਇਸ ਵਾਸਤੇ ਕਹਿੰਦੇ ਜੇ ਵਾਹਿਗੁਰੂ ਤੂੰ ਮੈਨੂੰ ਕੁੱਟ ਕੇ ਮਾਰ ਕੇ ਦਰਬਾਰ 'ਚੋਂ ਕੱਢ ਵੀ ਦੇਵੇਂ, ਮੈਂ ਤਾਂ ਵੀ ਤੈਨੂੰ ਧਿਆਉਂਦਾ ਰਹਾਂ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਇਹ ਵਾਹਿਗੁਰੂ ਜੇ ਲੋਕ ਮੇਰੀ ਸਿਫਤ ਕਰਨ ਕਿ ਬੜਾ ਚੰਗਾ, ਬਹੁਤ ਚੰਗਾ, ਤਾਂ ਵੀ ਮੈਂ ਤੇਰੀ ਉਪਮਾ ਕਰਦਾ ਰਹਾਂ। ਇਹ ਗੁਰੂ ਦੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੇ ਮੇਰਾ। ਜੇ ਨਿੰਦੈ ਤਾਂ ਛੋੜ ਨਾ ਜਾਈ, ਕਹਿੰਦੇ ਜੇ ਦੁਨੀਆਂ ਨਿੰਦਿਆ ਕਰਨ ਲੱਗ ਪਏ ਪਿਆਰੇ ਦੀ, ਤਾਂ ਕਹਿੰਦੇ ਮੈਂ ਤਾਂ ਵੀ ਤੇਰਾ ਦਰ ਨਾ ਛੱਡਾਂ। ਸੁੱਖ ਵਿੱਚ, ਦੁੱਖ ਵਿੱਚ, ਸਿਫਤ ਵਿੱਚ, ਨਿੰਦਿਆ ਵਿੱਚ ਤੇਰੇ ਦਰ ਨਾਲ ਜੁੜਿਆ ਰਵਾਂ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਹੇ ਵਾਹਿਗੁਰੂ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਸ਼ਨ ਦਾ, ਜੇ ਤੂੰ ਮੇਰੇ ਵੱਲ ਹੋ ਜਾਵੇਂ, ਮੇਰੀ ਮਦਦ ਕਰੇ, ਮੇਰਾ ਮਦਦਗਾਰ ਬਣ ਜਾਵੇ, ਤਾਂ ਮੈਨੂੰ ਕੋਈ ਕੀ ਕਹਿ ਸਕਦਾ, ਮੇਰਾ ਕੀ ਕੋਈ ਵਿਗਾੜ ਸਕਦਾ, ਕੁਛ ਵੀ ਨਹੀਂ। ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰਿਆ ਮਰ ਜਾਈ, ਹੇ ਵਾਹਿਗੁਰੂ ਜੇ ਤੂੰ ਵਿਸਰ ਜਾਏ, ਮੈਨੂੰ ਭੁੱਲ ਜਾਏ, ਤਾਂ ਆਤਮਕ ਮੌਤ ਹੁੰਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ। ਵਾਰ ਵਾਰ ਜਾਈ ਗੁਰ ਉੱਪਰ, ਕਹਿੰਦੇ ਮੈਂ ਆਪਣੇ ਗੁਰੂ ਤੋਂ ਵਾਰ ਵਾਰ ਬਲਿਹਾਰ ਸਦਕੇ ਜਾਵਾਂ। ਪਿਆਰਿਓ ਪਰਕਰਮਾ ਕਰਦੇ ਨੇ ਗੁਰੂ ਦੀ ਆਪਾਂ, ਇਹ ਗੁਰੂ ਤੋਂ ਬਲਿਹਾਰ ਜਾਣਾ ਹੈ, ਆ ਕੇ ਮੱਥਾ ਟੇਕਦੇ ਹਾਂ ਸੱਚੇ ਪਾਤਸ਼ਾਹ ਜੀ ਦੇ, ਇਹ ਗੁਰੂ ਤੋਂ ਸਦਕੇ ਜਾਣਾ ਹੈ। ਔਰ ਰਹਿਤ ਨਾਮਿਆਂ 'ਚ ਲਿਖਿਆ ਹੈ ਕਿ ਪ੍ਰਭਾਤੇ ਸਮੇਂ ਕਰ ਇਸ਼ਨਾਨ, ਤੀਨ ਪ੍ਰਕਰਮਾ ਕਰੇ ਸੁਜਾਨ। ਕਹਿੰਦੇ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰੇ, ਦਰਬਾਰ 'ਚ ਆਵੇ, ਤਿੰਨ ਪ੍ਰਕਰਮਾ ਗੁਰੂ ਦੀਆਂ ਕਰੇ, ਤਿੰਨ ਤਨ ਕਰਕੇ, ਮਨ ਕਰਕੇ, ਧਨ ਕਰਕੇ, ਗੁਰੂ ਮੈਂ ਤੇਰੇ ਤੋਂ ਕੁਰਬਾਨ ਜਾਵਾਂ। ਗੁਰੂ ਦੀਆਂ ਪ੍ਰਕਰਮਾ ਕਰਨੀਆਂ ਚਾਹੀਦੀਆਂ ਪਿਆਰਿਓ। ਲਿਖਿਆ ਰਹਿਤ ਨਾਮਿਆਂ ਵਿੱਚ ਤੀਨ ਪ੍ਰਕਰਮਾ ਕਰੇ ਸੁਜਾਨ, ਇਹ ਗੁਰੂ ਨਾਨਕ ਦੇਵ

ਚੱਲੀ ਮਰਯਾਦਾ। ਜਦੋਂ ਲੈਣੇ ਸੇ ਅੰਗਦ ਕੀਆ, ਲੈਣੇ ਨੂੰ ਅੰਗਦ ਬਣਾ ਤਾ, ਤਿੰਨ ਪ੍ਰਕਰਮਾ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ। ਤਿੰਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦੀਆਂ ਤਿੰਨ ਪ੍ਰਕਰਮਾ ਕੀਤੀਆਂ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੀਆਂ ਤਿੰਨ ਪ੍ਰਕਰਮਾ ਕੀਤੀਆਂ। ਭਾਵ ਕੇ ਤਨ ਕਰਕੇ, ਮਨ ਕਰਕੇ, ਬਚਨਾ ਕਰਕੇ ਮੈਂ ਤੇਰੇ ਤੋਂ ਸਦਕੇ ਜਾਵਾਂ ਗੁਰੂ।

ਕੇ ਅਤੇ ਮੈਂ ਉਹਨਾਂ ਨੂੰ ਮਨਾ ਲਵਾਂ ਕਿ ਕਿਰਪਾ ਕਰੋ ਮੇਰੇ 'ਤੇ। ਨਾਨਕ ਵਿਚਾਰਾ ਭਇਆ ਦਿਵਾਨਾ, ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਬੇਨਤੀ ਕਰੋ ਹੇ ਵਾਹਿਗੁਰੂ, ਮੈਂ ਵਿਚਾਰਾ ਮਸਤਾਨਾ ਦੀਵਾਨਾ ਹੋ ਗਿਆ। ਇੱਕ ਹੁੰਦਾ ਪਾਗਲ, ਜਿਹਨੂੰ ਆਪਣਾ ਆਪ ਦਾ ਪਤਾ ਹੀ ਨਹੀਂ। ਇੱਕ ਹੁੰਦਾ ਮਸਤਾਨਾ ਦੀਵਾਨਾ, ਜਿਹਨੂੰ ਪਰਮਾਤਮਾ ਦੀ ਸਮਝ ਹੁੰਦੀ, ਦੁਨੀਆਂ ਦੀ ਸਮਝ ਨਹੀਂ ਹੁੰਦੀ, ਉਹ ਰੱਬ ਨਾਲ ਜੁੜਿਆ ਹੁੰਦਾ। ਤੁਲਸਾ ਦਾਸੀ ਨੇ ਗੁਰੂ ਨਾਨਕ ਦੇਵ ਦੇ ਚਰਨ ਚੱਟ ਲਏ, ਸੋਝੀ ਹੋ ਗਈ। ਉਹ ਕਹਿਣ ਲੱਗੀ, ਮਾਂ ਜੀ, ਗੁਰੂ ਨਾਨਕ ਦੇਵ ਜੀ ਇੱਥੇ ਨਹੀਂ ਗਏ, ਕਹਿੰਦੇ ਅੰਨੀਏ ਉਹ ਵਿਹੜੇ 'ਚ ਸੁੱਤਾ ਨਾਨਕ। ਹੁਣ ਮਾਂ ਨੂੰ ਤਾਂ ਨਾਨਕ ਦਿਸ ਰਿਹਾ, ਮੇਰਾ ਪੁੱਤ ਹੈ, ਉਹਨੂੰ ਦਿਸ ਰਿਹਾ ਕਿ ਉਜਾਜ ਬੇੜਾ ਪਾਰ ਕਰ ਰਹੇ ਨੇ। ਕਹਿਣ ਲੱਗੀ, ਅੰਨੀਏ ਉਹ ਨਾਨਕ ਪਿਆ ਵਿਹੜੇ 'ਚ, ਤੂੰ ਅੰਨੀ ਇੱਥੇ ਹੈ ਹੀ ਨਹੀਂ ਗਾ। ਉਹ ਕਹਿੰਦੀ, ਨਹੀਂ ਉਹ ਨਾ ਆਪਣੇ ਸਿੱਖ ਦਾ ਬੇੜਾ ਪਾਰ ਕਰਨ ਗਏ ਆ। ਮਾਤਾ ਨੇ ਜਾ ਕੇ ਠਾਇਆ ਨਾਨਕ ਉੱਠ। ਪਹਿਲਾਂ ਲੋਕ ਸਾਨੂੰ ਮਖੌਲ ਕਰਦੇ ਸੀ, ਅੱਜ ਸਾਡੀ ਘਰ ਦੀ ਨੌਕਰ ਰਾਣੀ ਮਖੌਲ ਕਰਨ ਲੱਗ ਪਈ। ਮਾਂ ਜੀ ਕੀ ਹੋਇਆ? ਕਹਿੰਦੇ ਇਹਨੂੰ ਭੇਜਿਆ ਕਿ ਜਾਂ ਨਾਨਕ ਨੂੰ ਠਾ ਕੇ ਲਿਆ, ਰੋਟੀ ਖਾ ਲਵੇ। ਕਹਿੰਦੀ ਨਾਨਕ ਇੱਥੇ ਨਹੀਂ ਗਾ, ਉਹ ਉੱਥੇ ਬੇੜਾ ਪਾਰ ਕਰਨ ਗਿਆ। ਮਹਾਰਾਜ ਨੂੰ ਪਤਾ ਲੱਗ ਗਿਆ, ਕਹਿੰਦੇ ਸਾਡਾ ਅੰਗੂਠਾ ਜਿਹੜਾ ਅਸੀਂ ਚੱਟ ਲਿਆ, ਇਹਨੂੰ ਅੰਤਰਜਾਮਤਾ ਹੋਈ। ਮਹਾਰਾਜ ਕਹਿੰਦੇ ਨਹੀਂ ਨਹੀਂ ਮਾਤਾ, ਇਹ 'ਤੇ ਨਾ ਭਰੋਸਾ ਕਰਿਆ ਕਰ, ਕਮਲੀ ਹੈ, ਇਹ ਮਸਤਾਨੀ ਆ। ਉਹ ਸਿਮਰਨ ਬੰਦਗੀ ਉਹਨੂੰ ਸੋਝੀ ਰਹੀ, ਅੰਤਰਜਾਮਤਾ ਰਹੀ, ਪਰ ਉੱਤੋਂ ਉੱਤੋਂ ਮਸਤਾਨੀਆਂ ਝੱਲੀਆਂ ਮਾਰਿਆ ਕਰੇ, ਲੋਕਿਆ ਕਰੇ ਕਮਲੀ ਹੈ। ਗੁਰੂ ਜੀ ਫਰਮਾਉਂਦੇ ਨੇ, ਨਾਨਕ ਵਿਚਾਰਾ ਭਇਆ ਦੀਵਾਨਾ, ਬੇਨਤੀ ਕਰੀਏ ਵਾਹਿਗੁਰੂ, ਮੈਂ ਤੁਹਾਡਾ ਦਾਸ ਦੀਵਾਨਾ ਮਸਤਾਨਾ ਹੋ ਗਿਆ। ਹਰ ਤਉ ਦਰਸ਼ਨ ਕੈ ਤਾਈ, ਤੁਹਾਡੇ ਦਰਸ਼ਨਾਂ ਦੇ ਲਈ ਝੱਖੜ ਝਾਗੀ ਮੀਂਹ ਹੋ ਵਰਸੈ, ਤੂਫਾਨ ਆਉਣ ਝੱਖੜ ਝੱਲੇ ਮੀਂਹ ਪਵੇ ਬਹੁਤ ਜ਼ਿਆਦਾ, ਭੀ ਗੋਰ ਦੇਖਣ ਜਾਈ। ਤਾਂ ਵੀ ਭਾਈ ਗੁਰੂ ਕੇ ਦਰਸ਼ਨ ਕਰਨਾ ਕਰਨ ਜਾਣਾ ਚਾਹੀਦਾ। ਗੁਰਦੁਆਰਾ ਜੋਤ ਪ੍ਰਕਾਸ਼ ਬ੍ਰਹਮਟਨ ਟੋਰਾਂਟੋ ਕਨੇਡਾ, ਉੱਥੇ ਦਾਸ ਨੇ ਲੰਮਾ ਸਮਾਂ ਸੇਵਾ ਕੀਤੀ ਹੈ ਗ੍ਰੰਥੀ ਦੀ ਔਰ ਕਥਾ ਦੀ। ਇੱਕ ਦਿਨ ਬਰਫ ਇੰਨੀ ਇੱਕਦਮ ਪਈ ਸਤਸੰਗੀਓ, ਇੱਕਦਮ ਸਵੇਰੇ ਸਵੇਰੇ ਕੋਈ ਸੰਗਤ ਨਾ ਆਈ। ਇੱਕ ਭੈਣ ਜੀ ਤੁਰ ਕੇ ਆਉਣ ਡੇ, ਇੰਨਾ ਪਿਆਰ ਗੁਰੂ ਨਾਲ, ਛੇ ਛੇ ਪੰਜ ਪੰਜ ਘੰਟੇ ਉਹ ਚੌਰ ਸਾਹਿਬ ਦੀ ਸੇਵਾ ਉਹਨੇ ਕਰੀ ਜਾਣੀ, ਇੰਨਾ ਨਾ ਪਿਆਰ ਗੁਰੂ ਦੀ ਸੰਗਤਾਂ ਵਿੱਚ ਪਿਆਰਿਓ। ਹੈਰਾਨ ਰਹਿ ਗਏ ਅਸੀਂ, ਹੈਰਾਨ ਕਿ ਗੋੜੇ ਗੋੜੇ ਬਰਫ ਵਿੱਚ ਭੈਣ ਜੀ ਤੁਰ ਕੇ ਆ ਰਹੇ, ਇਹ ਗੁਰੂ ਦੇ ਨਾਲ ਪਿਆਰ ਦੀ ਗੱਲ ਸਤਸੰਗੀਓ। ਕਹਿੰਦੇ ਤਾਂ ਵੀ ਗੁਰੂ ਕੇ ਦਰਸ਼ਨ ਕਰਨ ਜਾਓ, ਸਮੁੰਦ ਸਾਗਰ ਹੋਵੇ ਬਹੁ ਖਾਰਾ। ਕਹਿੰਦੇ ਸਮੁੰਦਰ ਹੋਵੇ ਬਹੁਤ ਡੂੰਘਾ ਅਤੇ ਹੋਵੇ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ। ਗੁਰੂ ਦਾ ਸਿੱਖ ਲੰਘ ਕੇ ਸਮੁੰਦਰ ਦੇ ਵਿੱਚ ਦੀ, ਅਤੇ ਗੁਰੂ ਦੇ ਆ ਕੇ ਦਰਸ਼ਨ ਕਰਨ ਨਾ ਕਰੇ, ਗੁਰੂ ਦੇ ਕੋਲ ਆਵੇ। ਜੋ ਪ੍ਰਾਣੀ ਜਲ ਬਿਨ ਹੈ ਮਰਤਾ, ਕਹਿੰਦੇ ਕੋਈ ਪ੍ਰਾਣੀ ਜਿਵੇਂ ਪਾਣੀ ਤੋਂ ਬਿਨਾਂ ਮਰ ਜਾਂਦਾ ਨਾ ਮਰ ਪਿਆਸਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ ਨਾ, ਜਿੰਨਾ ਚਿਰ ਗੁਰੂ ਕੇ ਦਰਸ਼ਨ ਨਾ ਕਰ ਜਾਵੇ ਉਹਨੂੰ ਆਤਮਕ ਮੌਤ ਹੋ ਜਾਂਦੀ, ਉਹਨੂੰ ਐਂ ਲੱਗਦਾ ਜਿਵੇਂ ਅਜੇ ਮਰ ਹੀ ਗਿਆ। ਗੁਰੂ ਗੋਬਿੰਦ ਸਿੰਘ ਜੀ ਸੱਚਖੰਡ ਚੱਲੇ ਨੇ, ਅਤੇ ਗੁਰੂ ਜੀ ਨੇ ਮਾਤਾ ਸੁੰਦਰ ਕੌਰ ਜੀ ਨੂੰ ਫਰਮਾਇਆ ਕਿ ਤੁਸੀਂ ਚਲੇ ਜਾਓ ਦਿੱਲੀ, ਸੱਚੇ ਪਾਤਸ਼ਾਹ ਮੈਂ ਤਾਂ ਜਿੰਨਾ ਚਿਰ ਤੁਹਾਡੇ ਦਰਸ਼ਨ ਨਾ ਕਰਨ ਲਾ ਮੂੰਹ 'ਚ ਕੁਛ ਨਹੀਂ ਪਾਉਂਦੀ, ਅਤੇ ਮਹਾਰਾਜ ਮੈਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦੀ, ਮੈਂ ਸਵੇਰੇ ਉੱਠ ਕੇ ਨਿਤਨੇਮ ਸਿਮਰਨ ਨਿਤਨੇਮ ਕਰਕੇ ਤੁਹਾਡੇ ਦਰਸ਼ਨ ਕਰਕੇ ਫਿਰ ਕੁਛ ਖਾਂਦੀ ਹਾਂ। ਦਸਵੇਂ ਪਾਤਸ਼ਾਹ ਨੇ ਆਪਣੇ ਸ਼ਸਤਰ ਦੇ ਦਿੱਤੇ, ਸ਼ਸਤਰ ਸੁੰਦਰ ਕੌਰ ਲੈ ਜਾਓ, ਸਵੇਰੇ ਉੱਠ ਕੇ ਆਪਣਾ ਨਿਤਨੇਮ ਸਿਮਰਨ ਕਰਕੇ ਸ਼ਸਤਰਾਂ ਦੇ ਦਰਸ਼ਨ ਕਰੋ, ਮੇਰੇ ਦਰਸ਼ਨ ਹੋਇਆ ਕਰਨਗੇ। ਭਾਈ ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਸੱਤਵੇਂ ਥਾਂ 'ਤੇ, ਉਹਨਾਂ ਨੂੰ ਗੁਰੂ ਜੀ ਕਹਿੰਦੇ ਤੁਸੀਂ ਪੰਜਾਬ ਚਲੇ ਜਾਓ। ਉਹ ਕਹਿੰਦੇ ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਜਲ ਪਾਣੀ ਨਹੀਂ ਛਕਦਾ, ਮੈਂ ਕਿਵੇਂ ਰਵਾਂਗਾ। ਕਹਿੰਦੇ ਸਵੇਰੇ ਉੱਠ ਕੇ ਨਿਤਨੇਮ ਸਿਮਰਨ ਕਰੋ, ਬਾਹਰ ਸੈਰ ਨੂੰ ਜਾਇਆ ਕਰੋ, ਜੰਗਲ 'ਚ ਰੋਜ਼ ਤੁਹਾਨੂੰ ਦਰਸ਼ਨ ਹੋਣਗੇ ਰੋਜ਼ ਹੀ। ਅੱਜ ਵੀ ਪਿਆਰੇ ਗੁਰੂ ਦੇ ਸਿੱਖ ਐਸੇ ਹੈ ਨਾ, ਜਿਹੜੇ ਜਿੰਨਾ ਚਿਰ ਨਿਤਨੇਮ ਅਤੇ ਗੁਰੂ ਕੇ ਦਰਸ਼ਨ ਨਾ ਕਰ ਲੈਣ ਉਹਨਾਂ ਚਿਰ ਮੂੰਹ 'ਚ ਕੁਛ ਨਹੀਂ ਪਾਉਂਦੇ। ਇਹ ਨਹੀਂ ਸਵੇਰੇ ਉੱਠਦੇ ਆ ਸਾਰੀ ਦੁਆਲੇ ਹੋ ਜਾਓ ਕਿਚਨ ਦੇ, ਨਹੀਂ ਪਿਆਰਿਓ, ਨਿਤਨੇਮ ਸਾਡਾ ਜ਼ਰੂਰੀ ਹੈ। ਜਿੰਨਾ ਚਿਰ ਨਿਤਨੇਮ ਨਾ ਕਰ ਲਈਏ ਕੁਛ ਨਹੀਂ ਛਕਣਾ ਚਾਹੀਦਾ। ਗੁਰੂ ਕੇ ਦਰਸ਼ਨ ਕਰੋ, ਨਿਤਨੇਮ ਕਰੋ, ਫਿਰ ਸਾਰਾ ਦਿਨ ਖਾਣ 'ਤੇ ਹੀ ਆ। ਇਹ ਨਹੀਂ ਸਵੇਰੇ ਉੱਠਦੇ ਆ ਸਾਰ ਅੱਖਾਂ ਖੁੱਲ੍ਹੀਆਂ ਅਤੇ ਮੋਬਾਈਲ ਦੇ ਦੁਆਲੇ, ਉੱਠਦੇ ਆ ਸਾਰ ਨੈੱਟ ਚਲਾ ਲਿਆ, ਚਲੋ ਮੋਬਾਈਲ ਦੇ ਦੁਆਲੇ, ਨਹੀਂ ਪਿਆਰਿਓ।
ਗੁਰੂ ਜੀ ਮਿਹਰ ਕਰਦੇ ਨੇ ਕਿ ਗੁਰੂ ਦਾ ਸਿੱਖ ਇੱਦਾਂ ਮਰ ਜਾਂਦਾ ਗੁਰੂ ਤੋਂ ਬਿਨਾਂ ਜਿਵੇਂ ਕੋਈ ਪ੍ਰਾਣੀ ਪਾਣੀ ਤੋਂ ਬਿਨਾਂ ਮਰ ਜਾਂਦਾ। ਜਿਉਂ ਧਰਤੀ ਸੋਭ ਕਰੇ ਜਲ ਵਰਸੈ, ਕਹਿੰਦੇ ਜਿਵੇਂ ਜੇਠ ਹਾੜ੍ਹ ਦੇ ਦਿਨ ਹੁਣ ਘਾਹ ਸੁੱਕ ਜਾਂਦਾ, ਬੂਟੇ ਸੁੱਕ ਜਾਂਦੇ, ਮੀਂਹ ਪੈ ਜੇ ਤੇ ਖਿੜ ਪੈਂਦੇ, ਹਰੇ ਹੋ ਜਾਂਦੇ ਹਰੇ। ਇਸੇ ਤਰ੍ਹਾਂ ਜਿਉਂ ਧਰਤੀ ਸੋਭ ਕਰੇ ਜਲ ਵਰਸੈ, ਜਿਵੇਂ ਮੀਂਹ ਪੈਣ ਨਾਲ ਧਰਤੀ ਸ਼ੋਭਾ ਪਾਉਂਦੀ, ਹਰੀ ਭਰੀ ਹੋ ਜਾਂਦੀ ਹੈ, ਤਿਉਂ ਸਿੱਖ ਗੁਰ ਮਿਲ ਬਿਗਸਾਈ, ਇੱਦਾਂ ਗੁਰੂ ਦਾ ਸਿੱਖ ਗੁਰੂ ਦੇ ਦਰਸ਼ਨ ਕਰਕੇ ਖਿੜ ਜਾਂਦਾ, ਆਨੰਦਿਤ ਹੋ ਜਾਂਦਾ। ਸੇਵਕ ਕਾ ਹੋਏ ਸੇਵਕ ਵਰਤਾ, ਸੇਵਕਾਂ ਦਾ ਸੇਵਕ ਬਣ ਕੇ, ਕਰ ਕਰ ਬਿਨੋ ਬੁਲਾਈ, ਬੇਨਤੀਆਂ ਕਰ ਕਰਕੇ ਕਰ ਕਰਕੇ ਬੁਲਾਉਣਾ ਕਰੇ ਗੁਰੂ ਦੇ ਪਿਆਰਿਆਂ ਨੂੰ। ਨਾਨਕ ਕੀ ਬੇਨੰਤੀ ਹਰ ਪਹਿ, ਗੁਰੂ ਰਾਮਦਾਸ ਜੀ ਫਰਮਾਉਂਦੇ ਹੈ ਕਿ ਇੱਦਾਂ ਬੇਨਤੀ ਕਰਿਆ ਕਰੋ, ਹੇ ਵਾਹਿਗੁਰੂ ਮੇਰੀ ਦਾਸ ਦੀ ਤੁਹਾਡੇ ਕੋਲ ਬੇਨਤੀ ਹੈ, ਗੁਰ ਮਿਲ ਗੁਰ ਸੁੱਖ ਪਾਈ। ਗੁਰ ਮਿਲ ਦਾ ਅਰਥ ਹੈ ਗੁਰੂ ਨੂੰ ਮਿਲ ਕੇ, ਗੁਰ ਸੁੱਖ ਦਾ ਅਰਥ ਹੈ ਵੱਡਾ ਸੁੱਖ ਪ੍ਰਾਪਤ ਹੋ ਗਿਆ, ਗੁਰੂ ਦੇ ਦਰਸ਼ਨ ਕੀਤਿਆਂ ਆਤਮਕ ਆਨੰਦ ਮਿਲਦਾ ਪਿਆਰਿਓ। 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਏ, 68 ਤੀਰਥਾਂ ਦੇ ਦਰਸ਼ਨਾਂ ਦਾ ਫਲ ਮਿਲ ਜਾਂਦਾ ਗੁਰੂ ਕੇ ਦਰਸ਼ਨ ਕਰਨ ਨਾਲ। ਤੂੰ ਆਪੇ ਗੁਰ ਚੇਲਾ ਹੈ ਆਪੇ, ਬੱਚਿਆਂ ਦੇ ਕੈਂਪ ਲੱਗ ਰਹੇ ਨੇ ਪਿਆਰਿਓ, ਗੁਰਬਾਣੀ ਦੀ ਸੰਥਿਆ ਗੁਰੂ ਦੇ ਪਿਆਰੇ ਬੱਚਿਆਂ ਨੂੰ ਸਿਖਾ ਰਹੇ ਨੇ। ਜਿੰਨਾ ਚਿਰ ਸਾਨੂੰ ਅਰਥਾਂ ਦੀ ਸਮਝ ਨਹੀਂ, ਜਿੰਨਾ ਚਿਰ ਸਾਨੂੰ ਗੁਰਬਾਣੀ ਦੇ ਲਗਾ ਮਾਤਰਾ ਦੀ ਸਮਝ ਨਹੀਂ, ਜਿੰਨਾ ਚਿਰ ਸਾਨੂੰ ਵਿਸ਼ਰਾਮਾਂ ਦੀ ਸਮਝ ਨਹੀਂ, ਆਨੰਦ ਨਹੀਂ ਆਏਗਾ। ਆਹ ਜਿਹੜੀ ਪੰਕਤੀ ਪੜ੍ਹੀ ਨਾ ਦਾਸ ਨੇ, ਜੇ ਅਸੀਂ ਸੰਥਿਆ ਨਹੀਂ ਕੀਤੀ ਤਾਂ ਇਹਨੂੰ ਆਪਾਂ ਪੜ੍ਹ ਜਾਂਦੇ ਹਾਂ, ਗੁਰ ਤੂੰ ਆਪੇ ਗੁਰ ਚੇਲਾ ਹੈ ਆਪੇ, ਨਹੀਂ ਪਿਆਰਿਓ ਇੱਦਾਂ ਨਹੀਂ, ਤੂੰ ਆਪੇ ਗੁਰ ਚੇਲਾ ਹੈ ਆਪੇ। ਇਹ ਵਾਹਿਗੁਰੂ ਤੂੰ ਗੁਰੂ ਵੀ ਆਪ ਹੀ ਹੈ, ਤੂੰ ਚੇਲਾ ਵੀ ਆਪ ਹੀ ਹੈ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਪੰਕਤੀ ਲਿਖੀ ਹੋਈ ਨਾ, ਆਪ ਹੀ ਗੁਰੂ ਨਾਨਕ ਦੇਵ ਜੀ ਗੁਰੂ ਨੇ ਅਤੇ ਆਪ ਹੀ ਚੇਲੇ ਬਣ ਗਏ। ਲਹਿਣੇ ਨੂੰ ਗੁਰਤਾ ਗੱਦੀ 'ਤੇ ਬਿਠਾ ਕੇ ਮੱਥਾ ਟੇਕ ਦਿੱਤਾ ਆਪਣੇ ਸੇਵਕ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੀ ਜ਼ਿੰਦਗੀ ਆਪਣਾ ਸਿਰ ਨਹੀਂ ਝੁਕਾਇਆ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਦਿੱਤਾ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ। ਇਸ ਵਾਸਤੇ ਆਪ ਹੀ ਵਾਹਿਗੁਰੂ ਗੁਰੂ ਹੈ ਅਤੇ ਆਪ ਹੀ ਚੇਲਾ। ਗੁਰ ਵਿੱਚ ਦੇ ਤੁਝੇ ਧਿਆਈ, ਹੇ ਵਾਹਿਗੁਰੂ ਮੈਂ ਗੁਰੂ ਨੂੰ ਵਿੱਚ ਦੇ ਕੇ, ਗੁਰੂ ਨੂੰ ਵਿਚੋਲਾ ਬਣਾ ਕੇ, ਗੁਰੂ ਵਾਲਾ ਬਣ ਕੇ ਤੈਨੂੰ ਧਿਆਉਣਾ ਕਰਾਂ। ਜੋ ਤੋ ਦੱਸੇ ਵੈ ਸੋ ਤੂੰ ਹੈ ਹੋ ਵਹਿ, ਹੇ ਵਾਹਿਗੁਰੂ ਜਿਹੜੇ ਤੈਨੂੰ ਸੇਵਦੇ ਹਨ, ਜਿਹੜੇ ਤੈਨੂੰ ਅੱਠੇ ਪੈਰ ਚੇਤੇ ਰੱਖਦੇ ਆ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹ ਆ, ਭੇਦ ਨਾ ਜਾਣੋ ਮੂਲ ਸਾਈ ਜੇਹ ਆ। ਜਿਨ੍ਹਾਂ ਨੂੰ ਵਾਹਿਗੁਰੂ ਨਹੀਂ ਭੁੱਲਦਾ, ਵਾਹਿਗੁਰੂ ਵਰਗੇ ਬਣ ਜਾਂਦੇ ਪਿਆਰਿਓ। ਅੱਗ ਦੇ ਚ ਪਿਆ ਹੋਇਆ ਲੋਹਾ ਅੱਗ ਵਰਗਾ ਬਣ ਜਾਂਦਾ। ਇਸ ਲਈ ਜਿਹੜੇ ਅੱਠੇ ਪੈਰ ਨਾਮ ਸਿਮਰਨ ਬੰਦਗੀ ਕਰਦੇ, ਰੱਬ ਦਾ ਰੂਪ ਹੀ ਹੋ ਗਏ। ਤੁਧ ਸੇਵਕ ਪੈਜ ਰਖਾਈ, ਹੇ ਵਾਹਿਗੁਰੂ ਤੂੰ ਆਪਣੇ ਸੇਵਕਾਂ ਦੀ ਇੱਜ਼ਤ ਪੱਤ ਰੱਖਦਾ ਹੈ। ਭੰਡਾਰ ਭਰੇ ਭਗਤੀ ਹਰ ਤੇਰੇ, ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਰੋਜ਼ ਪੜ੍ਹਦੇ ਇਹ ਵਾਹਿਗੁਰੂ ਤੇਰੀ ਭਗਤੀ ਦੇ ਭੰਡਾਰੇ ਭਰੇ ਪਏ ਨੇ। ਜਿਸ ਭਾਵ ਹੈ ਤਿਸ ਦੇ ਵਾਈ, ਜਿਹੜਾ ਸੇਵਕ ਤੁਹਾਨੂੰ ਚੰਗਾ ਲੱਗ ਜਾਂਦਾ ਉਹਨੂੰ ਭਗਤੀ ਦੇ ਭੰਡਾਰੇ ਦੇ ਦਿੰਦਾ ਤੂੰ ਵਾਹਿਗੁਰੂ। ਜਿਸ ਤੂੰ ਦੇਹੇ ਸੋਈ ਜਨ ਪਾਏ, ਜਿਸ ਨੂੰ ਤੂੰ ਕਿਰਪਾ ਕਰਕੇ ਭਗਤੀ ਦੀ ਦਾਤ ਬਖਸ਼ਦਾ ਉਪਾ ਲੈਂਦਾ, ਹੋਰ ਨੇ ਫਲ ਸਭ ਚਤੁਰਾਈ, ਹੋਰ ਚਲਾਕੀਆਂ ਵਿਅਰਥ ਨੇ। ਕੋਈ ਕਿੰਨੀ ਚਲਾਕੀ ਕਰ ਲਏ, ਕਿੰਨਾ ਸਿਆਣਾ ਬਣ ਜਾਵੇ, ਚਲਾਕੀਆਂ ਅਤੇ ਸਿਆਣਪਾਂ ਅਤੇ ਛਲ ਕਪਟ ਨਾਲ ਵਾਹਿਗੁਰੂ ਦੀ ਦਾਤ ਨਹੀਂ ਮਿਲਦੀ। ਭੋਲੇ ਭਾਏ ਮੇਰੇ ਰਗ ਰਾਇਆ, ਭੋਲੇ ਭਾਗ ਦੇ ਵਿੱਚ ਵਾਹਿਗੁਰੂ ਮਿਲਦਾ ਭਾਈ। ਸਿਮਰ ਸਿਮਰ ਸਿਮਰ ਗੋਰੇ ਆਪਣਾ, ਗੁਰੂ ਰਾਮਦਾਸ ਜੀ ਫਰਮਾਉਂਦੇ ਆਪਣੇ ਗੁਰੂ ਨੂੰ ਸਿਮਰ ਕੇ, ਮਨ ਕਰਕੇ, ਤਨ ਕਰਕੇ, ਬਚਨਾ ਕਰਕੇ ਸਿਮਰ ਕੇ, ਆਪਣੇ ਗੁਰੂ ਨੂੰ ਯਾਦ ਕਰਕੇ, ਸੋਇਆ ਮਨ ਜਾਗਾਈ, ਆਪਣੇ ਸੁੱਤੇ ਹੋਏ ਮਨ ਨੂੰ ਜਗਾ ਲੈਣਾ ਕਰੀਏ। ਰੋਜ਼ ਹੀ ਪੜ੍ਹਦੇ ਆਪਾਂ ਆਨੰਦ ਸਾਹਿਬ, ਤਿਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ
ਬਾਣੀ ਅਸੀਂ ਸੁੱਤੇ ਹੋਏ ਹਾਂ, ਤੁਰੇ ਵੀ ਫਿਰਦੇ ਹਾਂ, ਤੁਰਿਆਂ ਫਿਰਦਿਆਂ ਸੁੱਤੇ ਹਾਂ, ਰੱਬ ਨੂੰ ਭੁੱਲੇ ਹੋਏ ਸੁੱਤੇ ਹਾਂ, ਪਰਮਾਤਮਾ ਸਾਨੂੰ ਯਾਦ ਹੀ ਨਹੀਂ, ਅਸੀਂ ਸੁੱਤੇ ਹੋਏ ਹਾਂ। ਇਸ ਲਈ ਸਤਸੰਗੀਓ ਗੁਰੂ ਨੂੰ ਮਿਲ ਕੇ, ਗੁਰੂ ਨੂੰ ਚੇਤੇ ਕਰ ਕਰਕੇ ਜਿਹੜਾ ਸੁੱਤਾ ਮਨ ਨੂੰ ਜਗਾ ਲਈਏ। ਇੱਕ ਦਾਨ ਮੰਗੈ ਨਾਨਕ ਵਿਚਾਰਾ, ਗੁਰੂ ਰਾਮਦਾਸ ਜੀ ਫਰਮਾਉਂਦੇ ਬੇਨਤੀ ਕਰਿਆ ਕਰੋ ਗੁਰੂ ਅੱਗੇ, ਵਾਹਿਗੁਰੂ ਅੱਗੇ, ਕਿ ਹੇ ਵਾਹਿਗੁਰੂ ਮੈਂ ਦਾਸ ਇੱਕ ਦਾਨ ਮੰਗੈ ਵਿਚਾਰਾ, ਮੈਂ ਵਿਚਾਰਾ ਇੱਕ ਦਾਨ ਮੰਗਦਾ ਹਾਂ। ਹਰ ਦਾਸਨ ਦਾਸ ਕਰਾਈ, ਵਾਹਿਗੁਰੂ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ। ਇਹਦਾ ਮਤਲਬ ਕੀ ਹੁੰਦਾ? ਜਿਹੜੇ ਵਾਹਿਗੁਰੂ ਦੇ ਦਾਸ ਹੈ ਨਾ, ਸੰਤ ਬੰਦਗੀ ਕਰਨ ਵਾਲੇ, ਉਹਨਾਂ ਦੇ ਹੁੰਦੇ ਸੇਵਕ, ਉਹਨਾਂ ਸੇਵਕਾਂ ਦੇ ਵੀ ਸੇਵਕ ਬਣ ਜਾਣਾ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਕਹਿੰਦੇ ਜੇ ਕੋਈ ਹੋ ਜਾਏ ਗਲਤੀ, ਗੁਰੂ ਝਿੜਕ ਦੇਵੇ, ਗੁਰੂ ਦਬਕਾ ਮਾਰੇ, ਤਾਂ ਵੀ ਗੁਰੂ ਦਾ ਬਚਨ ਮਿੱਠਾ ਲੱਗੇ। ਜੇ ਬਖਸੇ ਤਾਂ ਗੁਰ ਵਡਿਆਈ, ਜੇ ਕੋਈ ਭੁੱਲ ਹੋ ਜਾਵੇ ਤੇ ਗੁਰੂ ਬਖਸ਼ ਦੇਵੇ, ਇਹ ਗੁਰੂ ਦੀ ਵਡਿਆਈ ਪਿਆਰਿਓ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਹਰੇਕ ਵਿਅਕਤੀ ਭੁੱਲਣ ਹਾਰ ਹੈ। ਜੇ ਕੋਈ ਭੁੱਲ ਕੇ ਤੇ ਸ਼ਾਮ ਨੂੰ ਘਰ ਜਾਏ, ਉਹਨੂੰ ਭੁੱਲਾ ਨਹੀਂ ਕਹਿੰਦੇ।

ਨਾਮ ਜਪਦਾ ਬਾਣੀ ਪੜ੍ਹਦਾ ਹੈ ਉਹ ਲੇਖੇ 'ਚ ਪੈ ਜਾਂਦੀ ਲੇਖੇ 'ਚ। ਮਨਮੁੱਖ ਕਿਛ ਥਾਏ ਨਾ ਪਾਈ, ਜਿਹੜਾ ਮਨ ਪਿੱਛੇ ਲੱਗਾ ਨਾ ਪਿਆਰਿਓ, ਉਹਦੀ ਕੀਤੀ ਸੇਵਾ ਸਿਮਰਨ ਥਾਂ ਨਹੀਂ ਪੈਂਦਾ, ਲੇਖੇ 'ਚ ਨਹੀਂ ਪੈਂਦਾ। ਪਾਲਾ ਕੱਕਰ ਵਰਫ ਵਰਸੈ, ਜਿੰਨਾ ਮਰਜ਼ੀ ਪਾਲਾ ਪਵੇ, ਕੱਕਰ ਪਵੇ, ਬਰਫ ਵਰਸੇ, ਗੁਰਸਿੱਖ ਗੁਰ ਦੇਖਣ ਜਾਈ। ਗੁਰੂ ਦਾ ਸਿੱਖ ਫਿਰ ਵੀ ਗੁਰੂ ਕੇ ਦਰਸ਼ਨ ਕਰਨ ਜਾਂਦਾ ਹੈ। ਸਭ ਦਿਨ ਸਰੈਣ ਦੇਖੋ ਗੋਰੇ ਆਪਣਾ, ਸਭ ਦਿਨ ਸਰੈਣ, ਸਾਰਾ ਦਿਨ ਸਾਰੀ ਰਾਤ ਆਪਣੇ ਗੁਰੂ ਦੇ ਦਰਸ਼ਨ ਕਰੀਏ। ਕਿੱਦਾਂ ਕਰੀਏ? ਵਿੱਚ ਅੱਖੀ ਗੁਰ ਪੈਰ ਤਰਾਈ, ਅੱਖਾਂ ਦੇ ਵਿੱਚ ਗੁਰੂ ਦੇ ਚਰਨ ਵਸਾ ਲੈਣੇ। ਦੇਵੀ ਦਾਸ ਪਹਾੜੀ ਰਾਜਾਂ ਦਾ CID ਦਾ ਅਫਸਰ ਸੀ, ਇਹਨੂੰ ਗੁਰੂ ਗੋਬਿੰਦ ਸਿੰਘ ਦੀ CID ਕਰਨ ਭੇਜ ਦਿੱਤਾ। ਇਹਨੇ ਗੁਰੂ ਜੀ ਦੇ ਕੌਤਕ ਵੇਖੇ, ਗੁਰੂ ਜੀ ਦੇ ਦਰਸ਼ਨ ਕੀਤੇ, ਗੁਰੂ ਕੇ ਬਚਨ ਸੁਣੇ, ਸਿੱਖ ਬਣ ਗਿਆ। ਇਹ ਭੀਮ ਚੰਦ ਦੇ ਕੋਲ ਗਿਆ ਅਤੇ ਬੇਨਤੀ ਕਰਦੇ, ਕਿਰਤ ਕਣ ਲੋਕ ਨੇ, ਕਿਰਤ ਕਣ ਪੱਥਰ ਪੂਜਕ, ਛੇਵੇਂ ਪਾਤਸ਼ਾਹ ਜੀ ਨੇ ਭੀਮ ਚੰਦ ਦੇ ਦਾਦਾ ਤਾਰਾ ਚੰਦ ਨੂੰ ਛਡਾਇਆ ਸੀ ਗਵਾਲੀਅਰ ਦੇ ਕਿਲ੍ਹੇ 'ਚੋਂ, ਅਤੇ ਭੀਮ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ 'ਤੇ ਹਮਲੇ ਕਰ ਦਿੱਤੇ। ਪੱਥਰ ਪੂਜਕ ਨੇ ਪਿਆਰੇ ਹੋਏ, ਅਕਿਰਤ ਕਣ ਲੋਕ ਨੇ ਇਹ, ਅਤੇ ਗੁਰੂ ਮਹਾਰਾਜ ਜੀ ਦੇ ਸੋ CID ਦਾ ਅਫਸਰ ਸੀ ਦੇਵੀ ਦਾਸ, ਉਹ ਗਿਆ ਭੀਮ ਚੰਦ ਕੋਲ, ਕਹਿਣ ਲੱਗਾ ਕਿ ਗੁਰੂ ਜੀ ਦੇ ਪਰਮੇਸ਼ਰ ਦਾ ਰੂਪ ਨੇ, ਇਹਨਾਂ 'ਤੇ ਆਪਣਾ ਪਿਓ ਵਾਰਿਆ ਸਾਡੇ ਲਈ, ਇਹਨਾਂ ਦੇ ਦਾਦਾ ਜੀ ਨੇ ਆਪਣੇ ਤੁਹਾਡੇ ਦਾਦਾ ਜੀ ਨੂੰ ਛਡਾਇਆ ਸੀ। ਭੀਮ ਚੰਦ ਕਹਿੰਦਾ ਇਹ ਰਲ ਗਿਆ ਗੁਰੂ ਨਾਲ, ਇਹਦੇ ਅੰਦਰੋਂ ਕੜਾਹ ਬੋਲ ਰਿਹਾ ਗੁਰੂ ਦਾ, ਜਲਾਦਾਂ ਨੂੰ ਸੱਦ ਲਿਆ, ਕਹਿੰਦੇ ਲੈ ਜਾਓ ਇਹਨੂੰ ਪਹਾੜੀ 'ਤੇ ਲੈ ਜਾਓ, ਪਹਾੜੀ 'ਤੇ ਲਿਜਾ ਕੇ ਤੱਤੀਆਂ ਸਲਾਈਆਂ ਕਰਕੇ ਅੱਖਾਂ 'ਚ ਫੇਰ ਦਿਓ। ਪਹਾੜੀ 'ਤੇ ਲੈ ਗਏ, ਪੱਠੀ ਬਾਲ ਲਈ, ਸਲਾਈਆਂ ਲਾਲ ਹੋ ਗਈਆਂ, ਭੀਮ ਚੰਦ ਬਿਠਾ ਲਿਆ, ਜਲਾਦ ਵੀ ਅੱਖਾਂ 'ਚ ਸਲਾਈਆਂ ਮਾਰਨ ਲੱਗੇ, ਉਹਨੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਲਿਆ, ਗੁਰੂ ਗੋਬਿੰਦ ਸਿੰਘ ਦੇ ਚਰਨ ਅੱਖਾਂ 'ਚ ਵਸਾ ਲਏ। ਉਹਨਾਂ ਨੇ ਅੱਖਾਂ 'ਚ ਸਲਾਈਆਂ ਦੋਨੋਂ ਫੇਰ ਦਿੱਤੀਆਂ, ਧੱਕਾ ਦੇ ਤਾ ਪਹਾੜੀ ਤੋਂ, ਥੱਲੇ ਆ ਕੇ ਡਿੱਗਿਆ ਜਿਵੇਂ ਫੁੱਲ ਡਿੱਗਦਾ, ਉੱਠਿਆ ਅੱਖਾਂ ਵਾਲੀਆਂ ਚੰਗੀਆਂ ਭਲੀਆਂ ਅੱਖਾਂ। ਉੱਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵੇਰੇ ਉੱਠੇ, ਦੋਨਾਂ ਚਰਨਾਂ 'ਚ ਪੱਟੀਆਂ ਬੱਧੀਆਂ। ਸਿੱਖ ਕਹਿੰਦੇ ਮਹਾਰਾਜ ਕੀ ਹੋ ਗਿਆ? ਕਹਿੰਦੇ ਪਤਾ ਲੱਗ ਜਾਏਗਾ ਥੋੜ੍ਹੇ ਚਿਰ ਨੂੰ। ਉਹ ਦੇਵੀ ਦਾਸ ਗੁਰੂ ਚਰਨਾਂ 'ਚ ਆ ਕੇ ਪਹੁੰਚ ਗਿਆ, ਮੱਥਾ ਟੇਕਿਆ, ਦੇਵੀ ਦਾਸ ਕੀ ਹੋਇਆ ਸੀ ਸਾਰੀ ਕਹਾਣੀ ਦੱਸੀ, ਅਤੇ ਗੁਰੂ ਜੀ ਕਹਿੰਦੇ ਜਦੋਂ ਤੇਰੇ ਅੱਖਾਂ 'ਚ ਸਲਾਈਆਂ ਫੇਰੀਆਂ ਸੀ ਨਾ, ਤੂੰ ਸਾਡੇ ਚਰਨਾਂ ਦਾ ਧਿਆਨ ਧਰ ਲਿਆ ਅਤੇ ਚਰਨਾਂ 'ਚ ਸਲਾਈਆਂ ਵੱਜ ਗਈਆਂ, ਤੂੰ ਵੱਜ ਗਿਆ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ, ਚੰਗਾ ਭਲਾ ਦੇਵੀ ਦਾਸ। ਅਤੇ ਸੱਚੇ ਪਾਤਸ਼ਾਹ ਕਹਿੰਦੇ ਵਿੱਚ ਅੱਖੀ ਗੁਰ ਪੈਰ ਤਰਾਈ, ਗੁਰੂ ਜੀ ਦੇ ਚਰਨਾਂ ਨੂੰ ਅੱਖਾਂ 'ਚ ਵਸਾ ਲਓ, ਦਿਨੇ ਰਾਤ ਗੁਰੂ ਕੇ ਦਰਸ਼ਨ ਹੋਣਗੇ। ਅਨੇਕ ਉਪਾਵ ਕਰੀ ਗੁਰ ਕਾਰਨ, ਅਨੇਕਾਂ ਹੀ ਉਪਾਵ ਕੀਤੇ ਗੁਰੂ ਦੇ ਲਈ, ਗੁਰ ਭਾਵੈ ਸੋ ਥਾਏ ਭਾਈ, ਜੇ ਗੁਰੂ ਨੂੰ ਭਾ ਜਾਵੇ ਤਾਂ ਸਾਰੇ ਜਿਹੜੇ ਯਤਨ ਕੀਤੇ ਨੇ ਉਹ ਲੇਖੇ 'ਚ ਪੈ ਜਾਂਦੇ ਨੇ। ਰਹਿਣ ਦਿਨ ਸਗੁਰ ਚਰਨ ਅਰਾਧੀ, ਦਿਨੇ ਰਾਤ ਗੁਰੂ ਦੇ ਚਰਨਾਂ ਨੂੰ ਅਰਾਧੀਏ। ਦਇਆ ਕਰੋ ਮੇਰੇ ਸਾਈ, ਹੇ ਮੇਰੇ ਮਾਲਕ ਮੇਰੇ 'ਤੇ ਦਇਆ ਕਰ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰੂ ਰਾਮਦਾਸ ਜੀ ਕਹਿੰਦੇ ਬੇਨਤੀ ਕਰੋ ਕਿ ਮੇਰੇ ਦਾਸ ਦਾ ਸਰੀਰ ਆਤਮਾ ਇਹ ਗੁਰੂ ਹੀ ਹੈ, ਇਹ ਗੁਰੂ ਦੇ ਦਿੱਤੇ ਹੋਏ ਹੈ। ਗੁਰ ਮਿਲ ਤ੍ਰਿਪਤ ਅਗਾਈ, ਗੁਰੂ ਨਾਲ ਮਿਲ ਕੇ ਤ੍ਰਿਪਤ ਹੋ ਗਏ, ਰੱਜ ਗਏ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਸਮਾਪਤੀ 'ਤੇ ਗੁਰੂ ਰਾਮਦਾਸ ਜੀ ਮੇਰ ਕਰਦੇ ਨੇ ਕਿ ਨਾਨਕ ਕਾ ਪ੍ਰਭੂ ਰਹੇ ਹੋਏ, ਮੇਰੇ ਦਾਸ ਨਾਨਕ ਦਾ ਪਰਮਾਤਮਾ ਹਰੇਕ ਥਾਂ 'ਤੇ ਰਹਿੰਦਾ, ਹਰੇਕ ਥਾਂ 'ਤੇ। ਜਤ ਕਤ ਤਤ ਗੁਸਾਈ, ਜਤ ਕਤ ਤਤ ਦੱਸ ਜਿੱਥੇ ਕਿੱਥੇ, ਇੱਥੇ ਵੀ ਉੱਥੇ ਵੀ ਹਰੇਕ ਥਾਂ 'ਤੇ ਮੇਰਾ ਵਾਹਿਗੁਰੂ ਰਹਿ ਰਿਹਾ। ਲੰਮਾ ਸ਼ਬਦ ਹੈ, ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰ ਮੇਰ ਕਰਨ ਕੱਲ੍ਹ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਗੁਰਤਾ ਗੱਦੀ 'ਤੇ ਬਿਰਾਜਣ ਦਾ ਦਿਨ ਸੀ, ਕੱਲ੍ਹ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ ਗਾਵਾਂਗੇ, ਭੁੱਲਾਂ ਦੀ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸਮਾਤ ਬਖਸ਼ਣੀ, ਸਰਬੱਤ ਦੀ ਝੋਲੀ ਗੁਰੂ ਰਹਿਮਤ ਨਾਲ ਭਰੇ, ਚੜ੍ਹਦੀ ਕਲਾ ਬਖਸ਼ੇ ਸ਼ੁਕਰ ਗੁਰੂ ਕਾ। ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਸਾ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜੇ ਦੀਏ ਵਡਿਆਈਆ ਕਹੇ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਨਿਤ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਣਡਿੱਠ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਹਲਵਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਤੁੱਛੀ ਮਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਪਰੰਤੂ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਿਦਾਰੇ ਬਖਸ਼ੇ ਪਰੰਤੂ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨੇਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਭੋਲੇ ਨਾਥ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਨਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਢਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਅੰਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚਾਲੀ ਦਲਦਾਤਾਂ ਬਖਸ਼ਣੀਆਂ ਪਰਿਵਾਰ ਵੱਲੋਂ ਸਿਪਾਹੀ ਜਗਤਾਰ ਸਿੰਘ ਜੀ ਦੀ ਸਿਫਤ ਜਪਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨ ਲਈ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਉਸ ਬੇਨਤੀਆਂ ਗੁਰ ਅਨੁਸਾਰ ਪ੍ਰਵਾਨ ਕਰਨੀਆਂ ਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨਸਾ ਕਰ ਸਿਮਰਨ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨੰਗ ਬਾਚਾ ਕਰ ਸਿਮਰਨ ਤੁਜੈ ਤਿਨ ਦੁਖ ਦਿਰ ਦਿਰ ਮਿਟਿਓ ਜੋ ਖਿਨੰਗ ਕਰਮ ਕਰਤ ਤੋ ਦਰਸ ਪਰਸ ਪਾਰ ਸਰ ਬਲ ਭੱਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਐਨਸ ਸਹਿ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਰਹਾਉ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਜੈ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ।

ਆਈ ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਧ ਬਲ ਰਹੇ ਤਾਂ ਕੋਈ ਕਿਹੋ ਆਖਾਂ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਉ ਤਉ ਹਰ ਤਉ ਦਰਸ਼ਨ ਕਹਿ ਤਾਈ ਚੱਖੜ ਜਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਜਿਉਂ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਗਸ

ਪਾਹ ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਜੇ ਧਿਆਈ, ਜੋ ਤੁਧ ਸੇਵੈ ਸੋ ਤੂੰ ਹੈ ਹੋਮੈ ਤੁਧ ਸੇਵਕ ਪੈਜ ਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ, ਜਿਸ ਤੂੰ ਦੇ ਸੋਈ ਜਨ ਪਾਏ ਹੋਰ ਨੇ ਫਲ ਸਭ ਚਤੁਰ।

ਆਈ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਗੁਰਮੁਖ ਬੋਲੇ ਸੋ ਥਾਏ ਪਾਏ, ਮਨ ਮੁਖ ਕਿਛ ਥਾਏ ਨਾ ਪਾਈ। ਪਾਲਾ ਕੱਕਰ ਵਰਵ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਸਭ ਦਿਨ ਸਿਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਤਰਾਹੀ। ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ। ਰਹਿਣ ਦਿਨ ਸਗੁਰ ਚਰਨ ਆਰਾਦੀ, ਦਇਆ ਕਰਹੋ ਮੇਰੇ ਸਾਈ। ਨਾਨਕ ਕਾ ਜਿਉ ਪਿੰਡ ਗੁਰੂ ਹੈ, ਗੁਰ ਮਿਲ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸਿੰਘ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਨੂੰ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ ਧੰਨ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਅਗਲੇ ਹਫ਼ਤੇ 16 ਜੂਨ ਵਾਲੇ ਦਿਨ ਮੰਗਲਵਾਰ ਵਾਲੇ ਦਿਨ ਆ ਰਹੇ ਹਨ। ਇਸੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਦਾ ਪ੍ਰਾਰੰਭ ਹੋਣ ਹੈ, ਉਸ ਦਿਨ ਸੰਪੂਰਨਤਾਵਾਂ ਸ਼ਾਮ ਨੂੰ ਹੋਣਗੀਆਂ। ਵਿਸ਼ੇਸ਼ ਤੌਰ 'ਤੇ ਦੀਵਾਨ ਸਜ ਰਹੇ ਹਨ, ਆਪ ਜੀ ਨੇ ਹਾਜ਼ਰੀ ਭਰਨੀਆਂ ਜੀ, ਬੱਚਿਆਂ ਦੇ ਗੁਰਮਤ ਕੈਂਪ ਪ੍ਰਾਰੰਭ ਹਨ, ਆਪ ਜੀ ਵੱਧ ਤੋਂ ਵੱਧ ਬੱਚਿਆਂ ਸਹਿਤ ਗੁਰਦੁਆਰਾ ਸਾਹਿਬ ਕੈਂਪ ਵਿੱਚ ਹਾਜ਼ਰੀ ਭਰ ਕੇ ਗੁਰਮਤ ਰਾਹੀਂ ਬੱਚਿਆਂ ਨੂੰ ਜੋੜਨਾ ਕਰੋ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਤਮ ਸਮੁੰਦ
1: ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਿੰਦ
0: ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋੜ ਆਨੰਦ
0: ਸਰਮ ਖੰਡ ਕੀ ਬਾਣੀ ਰੂਪ
1: ਤਿਥੈ ਘਾਟ ਘੜੀਐ ਬਹੁਤ ਨੂਪ
0: ਤਾਕੀਆਂ ਗੱਲਾਂ ਕਿਥੀਆਂ ਨਾ ਜਾਏ
1: ਜੇ ਕੋ ਕਹੈ ਪਿਛੈ ਪਛਤਾਏ
0: ਤਿਥੈ ਕਰੀਐ ਸੁਰਤ ਮਤ ਮਨ ਬੁੱਧ
1: ਤਿਥੈ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Namo Sarva Dhyale, Namo Sarva Palle.

0: Sarpanjan Adarupa Sutta
1: Anghin Panganatamek

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ,
1: ਸਤਿਗੁਰ ਤਾ ਪਾਇਆ ਸਹਿਜ ਸੇਤੇ ਮਨ ਵਜਿਆ ਵਧਾਈਆਂ,
0: ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
1: ਦੋਤਾ ਗਾ ਬਹੁ ਹਰੀ ਕੇਰਾ ਮਨ
0: ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
1: ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ,
0: ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣਾ,
1: ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ,
0: ਸਭ ਨਾਗ ਲਾਸਮ ਰਥ ਸਵਾਮੀ ਸੋ ਕਿਉਂ ਮਨੋ ਵਿਸਾਰੇ,
1: ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ,
0: ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ,
1: ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ,
0: ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ,
1: ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ,
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ,
1: ਸਾਚਾ ਨਾਮ ਮੇਰਾ ਆਧਾਰੋ,
0: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ,
1: ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
0: ਸਦਾ ਕੁਰਬਾਨ ਕੀਤਾ ਗੁਰ ਵੇਟੋ ਜਿਸ ਦੀ ਆਏ ਵਡਿਆਈਆਂ,
1: ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ,
0: ਸਾਚਾ ਨਾਮ ਮੇਰਾ ਆਧਾਰੋ,
1: ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ,
0: ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ,
1: ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ,
0: ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ,
1: ਕਹਿ ਨਾਨਕ ਤੈ ਸਿਖੋ ਅਤਿਤ ਕਰ ਅਨਹਦ ਵਾਜੇ,
0: ਸਾਚੀ ਲਵੈ ਬੰਦੇਨ ਮਾਣੀ,
1: ਦੇਨ ਮਾਣੀ ਲਵੈ ਬਾਜੋ ਕਿਆ ਕਰੇ ਵਿਚਾਰਿਆ,
0: ਤੁਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਣਵਾਰਿਆ,
1: ਏਸ ਨਾਉ ਹੋਰ ਥਾਉ ਨਾਹੀ ਸਬਦ ਲਾਗ ਸਵਾਰਿਆ,
0: ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰਿਆ,
1: ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ,
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
1: ਕਰ ਕਿਰਪਾ ਕਿਲਵਖ ਕੱਟੇ ਗਿਆਨ ਅੰਜਨ ਸਾਰਿਆ,
0: ਅੰਦਰੋ ਜਿਨ ਕਾ ਮੋਹ ਤੁੱਠਾ ਤਿਨ ਕਾ ਸਬਦ ਸੱਚੇ ਸਵਾਰਿਆ,
1: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ,
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ,
1: ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹਰ ਕਿਆ ਕਰੇ ਵਿਚਾਰਿਆ,
0: ਇੱਕ ਭਰਮ ਭੁੱਲੇ ਫਿਰੇ ਦੇ ਜਿਸ ਇੱਕ ਨਾਮ ਲਾਗ ਸਵਾਰਿਆ,
1: ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਪਾਵੇ,
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ,
1: ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਕਥ ਕੇਰੀ ਕਿ ਦੁਆਰੇ ਪਾਈਏ,
1: ਮਨ ਤਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ,
0: ਹੁਕਮ ਮੰਨਿਆ ਗੁਰੂ ਕੇਰਾ ਗਾਓ ਸੱਚੀ ਬਾਣੀ,
1: ਕਹੇ ਨਾਨਕ ਸੁਣੋ ਸੰਤ ਹੋ ਕਥੋ ਅਕਥ ਕਹਾਣੀ,
0: ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ,
1: ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ,
0: ਇਹ ਮਾਇਆ ਮੋਹਣੀ ਜਿਨ ਇਥ ਭਰਮ ਭੁਲਾਇਆ,
1: ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ,
0: ਕੁਰਬਾਨ ਕੀਤਾ ਤਿਸੇ ਬੇਟੋ ਜਿਨ ਮੋਹ ਮੀਠਾ ਲਾਇਆ,
1: ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ,
0: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ,
1: ਇਹੋ ਕਟੰਬ ਤੂੰ ਜੇ ਦੇਖਦਾ ਚਲੇ ਨਾਹੀ ਤੇਰੇ ਨਾਲੇ,
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ,
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
0: ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ,
1: ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ,
0: ਜੀ ਜਨ ਸਭ ਖੇਤ ਤੇਰਾ ਕਿਆ ਕੋ ਆਖ ਵਖਾਣੇ,
1: ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ,
0: ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ,
1: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ,
1: ਜੀ ਜੰਤ ਸਭ ਤੁਦ ਉਪਾਏ ਏਕ ਵੇਖ ਪ੍ਰਸੰਨ ਆਇਆ,
0: ਲਭ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ,
1: ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
0: ਭਗਤਾ ਕੀ ਚਾਲ ਨਿਰਾਲੀ,
1: ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ,
0: ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
1: ਕਨਹਉ ਤਿੱਖੀ ਵਾਲ ਹੋਣ ਕੀ ਏਤ ਮਾਰਗ ਜਾਣਾ,
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ,
1: ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ,
0: ਜੋ ਤੂੰ ਚੱਲੇ ਤਿਵੈ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਰ ਤੇਰੇ,
1: ਜਿਵ ਤੂੰ ਚੱਲ ਹੈ ਤੇ ਵਹਿ ਚੱਲ ਹੈ ਤਿੰਨ ਜਿਨਾ ਮਾਰਗ ਪਾਵਹਿ,
0: ਕਰ ਕਿਰਪਾ ਜਿਨ ਨਾਮ ਲਾਈਐ ਸੇ ਹਰ ਹਰ ਸਦਾ ਧਿਆਵਹਿ,
1: ਜਿਸਨੂੰ ਕਥਾ ਸੁਣਿਆ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ,
0: ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵਹਿ ਚਲਾਵੇ,
1: ਇਹੋ ਸੋਹਿਲਾ ਸ਼ਬਦ ਸੁਹਾਵਾ,
0: ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ,
1: ਇਹੋ ਤਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ,
0: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ,
1: ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ,
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਇ ਸਭਾਈਐ,
1: ਕਹੇ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਤੋ ਵਹੁ ਸਬਦ ਲਗ ਹੋ ਹਰ ਸਿਉ ਰਹੁ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਉ ਮੈਲੇ ਬਾਰਹੋ ਨਿਰਮਲ ਬਾਰਹੋ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰ ਹੈ ਜੀਉ ਬਿਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੈ ਲਾਗੈ ਤਿਨੀ ਜਨਮ ਜੂਏ ਹਾਰਿਆ ਜੀਹੋ ਨਿਰਮਲ ਬਾਰਹੋ ਨਿਰਮਲ ਬਾਰਹੋ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਬਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਪੱਲੇ ਸੇ ਵਣਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਮਨ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ
2: ਗੁਰ ਕੇ ਚਰਨ
1: ਹਿਰਦੇ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹੈ ਨਾਨਕ ਸੁਣਹੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਖਮ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪਛੋ ਬਿਭ ਕਹਿ ਜਾਏ ਅਨੇਕ ਜੂਨੀ ਭਰਮ ਪਾਵੇ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇ ਕਹੋ ਵਿਣ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰ ਕੇ ਪਿਆਰ ਹੋ ਕਬ ਹੋ ਸੱਚੀ ਬਾਣੀ ਜਾਣੀ ਤਗਾਵ ਹੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਬਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜ ਹੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਖਾਣੀ ਹਰ ਹਰ ਨਿਤ ਕਰਹਿ ਰਸਨਾ ਰਹੇ ਆ ਕਛੂ ਨਾ ਜਾਣੀ ਚਿਤ ਜਿਨ ਕਾ ਹਰ ਲਾਇਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾ ਸ਼ਬਦ ਸੇਤੀ ਮਨ ਮਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਹ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੈ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਸਿਓਲ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਬਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੇ ਜਗਤ ਰਹਿਣ ਬਹਾਣੀ ਮਾਤਾ ਕੇ ਉਧਰ ਮਹਿ ਪ੍ਰਿਤ ਪਾਲ ਕਰੇ ਸੋ ਕਿਉ ਮਨਹੋ ਵਸਾਰੀਐ ਮਨਹੋ ਕਿਉ ਵਸਾਰੀਐ ਏ ਵਡਦਾਤਾ ਜੇ ਅਗਰ ਮਹਿ ਆਹਾਰ ਪੁਛਾਵੀਐ ਉਸਨੋ ਕਿਹੋ ਪੋਹੇ ਨਾ ਸਕੀ ਜਿਸ ਨਾਉ ਆਪਣੀ ਲਿਵ ਲਾਵੇ ਆਪਣੀ ਲਿਵ ਲਾਵੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏ ਵਡਦਾਤਾ ਸੋ ਕਿਉ ਮਨਹੋ ਵਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਏਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੜਗੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿੱਚ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟਹੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤੇ ਸੁਣੋ ਸਰ ਸੌਂਪੀਏ ਬਿਚਹੋ ਆਪ ਜਾਏ ਜਿਸ

ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਏਕ ਹੈ ਹਰ ਬਿਨ ਅਵਰ ਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਜਬ ਦ੍ਰਿਸ਼ਟ ਹੋਈ ਸੱਚ ਅਲਖ ਵਡਾਣੀ ਜਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਜਾ ਵਜਾਇਆ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤੇ ਅਨੇਕ ਰੂਪ ਨਵ ਨਵ ਨਿਧ ਜਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਲੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵਹੋ ਤਾਂ ਸੋਹਿਲਾ ਘਰ ਸਾਚੇ ਜਿੱਥੇ ਸਦਾ ਸੱਚ ਤਿਆਵ ਹੈ ਸਚੋ ਤਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿਨ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇ।

바르크 이르밤에 수크금이 고에 나자네 도마라얀테 우체테 우자 바가반타 사갈사마그리 도마라

ਕੁਰਬਾਨੀ ਬੋਲੋ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆ

ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ, ਕਲਗੀਧਰ ਪਿਤਾ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹਿਆਂ ਜੀ ਦੇ ਆਤਮਿਕ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਾਗਦੀ ਜੋਤ ਜਾਹ ਰਾਜ ਹੂਰ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬੱਤਰ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸ਼ੀਸ਼ ਦਿੱਤੇ, ਤਿਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤੇ ਸਹਿ ਅੱਗੇ ਨਾਨਕਾ ਖਿਲੇ ਕੀਚੇ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਦੀ ਸਹਾਇ। ਖਾਲਸੇ ਜੀ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਤਾ ਰਾਖਾ ਆਪ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵਿੱਚ ਤਾਵਨ ਕਾ ਸਦਕਾ ਸਰਬ ਸੁੱਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ ਹੋਵੇ। ਖਾਲਸਾ ਜੀ ਸਾਹਿਬ ਬੋਲੋ ਜੀ। ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਬੁੱਧ ਵਿਵੇਕ ਰਹਿਤ ਰੱਛਿਆ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ ਜੀ, ਸ਼੍ਰੀ ਗੋਬਿੰਦਵਾਲ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮੇ ਜੀ, ਦਮਤਾਣ ਜੀ, ਮੁਕਤਸਰ ਜੀ, ਪਾਉਂਟੇ ਜੀ, ਤਖ਼ਤ ਸ਼੍ਰੀ ਪਟਨਾ ਸਾਹਿਬ, ਹਰਿਮੰਦਰ ਜੀ, ਦਿੱਲੀ ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬੈਬੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾ ਜੀ, ਸੰਗਤ ਸਾਹਿਬ ਜੀ, ਮਾਲ ਟੇਕਰੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਕਾਰ ਜੀ, ਨਗੀਨਾ ਕਾਰ ਜੀ, ਗੁਰੂਆਂ ਦੀਆਂ ਲਾਡਲੀਆਂ ਫੌਜਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸਾਂਝੂਗਤ, ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ

ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਜੀ ਦੇ ਨਿਤਨੇਮ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਏ ਨੇ, ਆਪ ਜੀ ਜਾਣ ਬੱਚੇ ਸਮਝ ਕੇ ਮੁਆਫ਼ ਕਰੋ। ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਜੀ ਦੇ ਦੇਗਾਂ ਸੱਜ ਕੇ ਹਾਜ਼ਰ ਹਨ। ਆਪ ਜੀ ਨੂੰ ਭੋਗ ਲੱਗੇ, ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਵੀ ਛਕੇ ਸਾਹਿਬ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਜੀ। ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ, ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ, ਹਰ ਮੈਦਾਨ ਫਤਿਹ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਦਬੈ ਚਲਾਇਓ ਪੰਥ ਸਭ ਸਿੱਖਨ ਕੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਆਪਦੀ ਗੋਦ ਵਿੱਚ ਬਿਠਾ ਕੇ ਨਿਤਨੇਮ ਦੀਆਂ ਬਾਣੀਆਂ, ਗੁਰੂ ਸਾਹਿਬ ਦੇ ਦਰਸ਼ਨ, ਸੇਵਾ ਅਤੇ ਸਿਮਰਨ ਦਾ ਜੋ ਉਪਰਾਲਾ ਗੁਰਮੁਖ ਪਿਆਰਿਆਂ ਨੇ ਰਲ ਮਿਲ ਕੇ ਕੀਤਾ ਹੈ, ਸੋ ਗੁਰੂ ਕਿਰਪਾ ਕਰਨ ਜਿਹੜੇ ਪੇਰੈਂਟਸ ਬੱਚਿਆਂ ਨੂੰ ਲੈ ਕੇ ਆਉਂਦੇ ਆ ਉਹਨਾਂ ਦਾ ਵੀ ਧੰਨਵਾਦ, ਜਿਹੜੇ ਟਾਈਮ ਕੱਢ ਕੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ, ਗਾਈਡ ਕਰਦੇ ਨੇ, ਉਹਨਾਂ ਦਾ ਵੀ ਧੰਨਵਾਦ। ਗੁਰੂ ਕਿਰਪਾ ਕਰੇ ਸਾਨੂੰ ਰਲ ਮਿਲ ਕੇ, ਇਹ ਆਪਣੀ ਆਉਣ ਵਾਲੀ ਪਨੀਰੀ ਹੈ ਸਤਿਸੰਗ ਜੀ। ਭਚੰਗੀ ਸਿੰਘ ਨੇ ਹੁਕਮਨਾਮਾ ਲਿਆ, ਮਨ ਖੁਸ਼ ਹੁੰਦਾ ਹੈ ਕਿਉਂਕਿ ਛੋਟੀ ਜਿਹੀ ਉਮਰ ਦੇ ਵਿੱਚ ਜਦੋਂ ਪੂਰੇ ਲਾਮ ਦਲਾਮ ਉਚਾਰਨ ਕਰਕੇ ਹੁਕਮਨਾਮਾ ਲੈਂਦੇ ਨੇ, ਇਹ ਸਤਿਗੁਰੂ ਦੀ ਕਿਰਪਾ ਹੈ। ਕਈ ਵਾਰ ਸਾਡੇ ਪਾਠੀ ਸਿੰਘ ਵੀ ਲਾਮਾ ਦਲਾਮਾ ਨਹੀਂ ਪੂਰੀਆਂ ਲਾਉਂਦੇ, ਹੁਕਮਨਾਮਾ ਲੈਂਦੇ ਨੇ, ਮੰਗਲ ਵਿੱਚ ਵੀ ਬਹੁਤ ਗਲਤੀਆਂ ਕਰਦੇ ਨੇ ਅਤੇ ਸ਼ਬਦ ਉਚਾਰਨ ਵਿੱਚ ਵੀ ਬਹੁਤ ਗਲਤੀਆਂ ਕਰਦੇ ਨੇ। ਸਤਿਗੁਰ ਕਿਰਪਾ ਕਰਨ ਸਾਧ ਸੰਗਤ ਜੀ, ਮਹਾਰਨੀ ਜੋ ਆਪਣਾ ਬੇਸ ਹੈ ਗੁਰਬਾਣੀ ਦਾ, ਮਹਾਰਨੀ ਸਿੱਖੇ ਤੋਂ ਬਿਨਾਂ ਸ਼ੁੱਧ ਗੁਰਬਾਣੀ ਸਿੱਖਣੀ ਨਾਮੁਮਕਿਨ ਹੈ। ਸਤਿਗੁਰ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ, ਕਿਉਂਕਿ ਆਇਓ ਸੁਣਨ ਪੜ੍ਹਨ ਕੋ ਬਾਣੀ, ਸਿੱਖ ਦਾ ਕੰਮ ਹੀ ਹੈ ਸਿੱਖਣਾ, ਭਾਵੇਂ ਵਡੇਰੀ ਉਮਰ ਹੈ ਚਾਹੇ ਛੋਟੀ ਹੈ, ਕਿਉਂਕਿ ਮਹਾਰਨੀ ਸਾਡੇ ਉਸਤਾਦ ਜੀ ਨੇ ਕਿਹਾ ਬੱਚਿਆਂ ਨੂੰ ਜ਼ਰੂਰ ਪੜ੍ਹਾਇਆ ਕਰੋ, ਜੇ ਬੱਚੇ ਸ਼ੁੱਧ ਮਹਾਰਨੀ ਉਚਾਰਨ ਕਰਨਗੇ ਤਾਂ ਬਾਣੀ ਸ਼ੁੱਧ ਉਚਾਰਨ ਕਰ ਸਕਦੇ ਨੇ। ਸੋ ਸਾਧ ਸੰਗਤ ਜੀ, ਆਪਾਂ

ਸੱਜੇ ਸਾਹਿਬ ਪੰਜ ਬਾਣੀਆਂ ਜਾਂ ਰਹਿਰਾਸ ਜਿਤਨੇ ਵੀ ਬਾਣੀ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਵੱਧ ਤੋਂ ਵੱਧ ਸਿਖਾ ਸਕੀਏ। ਸੋ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ, ਪ੍ਰਸ਼ਾਦ ਲੈਣ ਤੋਂ ਉਪਰੰਤ ਮੱਥਾ ਟੇਕ ਕੇ ਗੁਰਮਰਜ਼ਾ ਅਨੁਸਾਰ ਦੌੜਨਾ ਨਹੀਂ। ਕਲਾਸ ਵਿੱਚ ਵੀ ਬੱਚਿਆਂ ਨੂੰ ਬੇਨਤੀ ਹੈ ਕਿ ਜਦੋਂ ਕਲਾਸ ਵਿੱਚ ਤੁਹਾਨੂੰ ਕੋਈ ਟੀਚਰ ਪੜ੍ਹਾਉਂਦਾ ਹੈ ਉਹਨਾਂ ਨੂੰ ਲਿਸਨ ਕਰਿਆ ਕਰੋ, ਕਿਉਂਕਿ ਆਪਣੇ ਪਾਸ ਕੋਈ ਬਹੁਤਾ ਸਮਾਂ ਤਾਂ ਹੈ ਨਹੀਂ। ਘੰਟਾ ਦੋ ਘੰਟਾ ਗੁਰਬਾਣੀ ਸਿੱਖਣ ਵਾਸਤੇ ਆਪਾਂ ਨੂੰ ਮਿਲੇ ਨੇ। ਜੇ ਆਪਾਂ ਧਿਆਨ ਦੇ ਨਾਲ ਪੂਰਾ ਫੋਕਸ ਕਰਕੇ ਬਾਣੀ ਨੂੰ ਸਿੱਖਾਂਗੇ ਤਾਂ ਸਤਿਗੁਰੂ ਜ਼ਰੂਰ ਆਪਣੇ 'ਤੇ ਕਿਰਪਾ ਕਰਨਗੇ। ਇਹ ਆਪਣੀ ਆਉਣ ਵਾਲੀ ਪਨੀਰੀ ਹੈ। ਬੱਚਿਆਂ ਦਾ ਧੰਨਵਾਦ, ਮਾਂ ਬਾਪ ਦਾ ਧੰਨਵਾਦ, ਸਾਰਿਆਂ ਦਾ ਜਿਹੜੇ ਟੀਚ ਕਰਦੇ ਨੇ ਉਹਨਾਂ ਦਾ ਧੰਨਵਾਦ ਭਾਈ। ਸਤਿਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਸਨਮੁੱਖ ਬਣਾ ਕੇ ਰੱਖਣ, ਸਿੱਖੀ ਕਮਾਉਣ ਦਾ ਬਲ ਦਮਚਾਓ ਬਖਸ਼ਿਸ਼ ਕਰਨ। ਇੱਥੇ ਹੁਣ ਪ੍ਰਸ਼ਾਦ ਤੋਂ ਉਪਰੰਤ ਆਪਣਾ ਜੋ ਬ੍ਰੇਕਫਾਸਟ ਦਾ ਸੋ ਸਮਾਂ ਹੈ ਉਹ ਆਪਣੇ ਪ੍ਰੇਮ ਦੇ ਨਾਲ ਜਿੰਨਾ ਕੁ ਲੋੜ ਹੈ ਉਨਾ ਕੁ ਲਿਆ ਕਰੋ, ਜੂਠਾ ਨਹੀਂ ਛੱਡਣਾ। ਚਾਹੇ ਲੰਗਰ ਹੈ, ਚਾਹੇ ਬ੍ਰੇਕਫਾਸਟ ਹੈ, ਕੁਛ ਵੀ ਹੈ, ਜਿੰਨਾ ਕੁ ਜ਼ਰੂਰਤ ਹੈ ਉਨਾ ਕੁ ਹੀ ਲਿਆ ਕਰੋ। ਕਈ ਵਾਰੀ ਬੱਚੇ ਜ਼ਿਆਦਾ ਲੈ ਲੈਂਦੇ ਨੇ, ਬਾਅਦ ਦੇ ਵਿੱਚ ਉਹ ਵੇਸਟ ਹੁੰਦਾ ਹੈ, ਖਾਂਦੇ ਨਹੀਂ। ਉਨਾ ਕੁ ਲਿਓ ਜਿੰਨਾ ਕੁ ਆਪਣੇ ਖਾਣਾ ਹੋਵੇ, ਕਿਉਂਕਿ ਮਾਈਆਂ ਬੀਬੀਆਂ ਬੜੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੀਆਂ ਨੇ। ਸੋ ਜਿੰਨੇ ਵੀ ਵਲੰਟੀਅਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਗੁਰੂ ਕਿਰਪਾ ਕਰੇ ਹੁਣ ਸਾਰਿਆਂ ਨੇ ਮੱਥਾ ਟੇਕ ਕੇ ਸਾਧ ਸੰਗਤ ਜੀ ਬ੍ਰੇਕਫਾਸਟ ਕਰਕੇ ਆਪੋ ਆਪਣੀ ਕਲਾਸਾਂ 'ਤੇ ਜਾਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇ ਸਾਹੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕੋ ਮੀਨ ਵਿਖਿਆ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਆਲਾਪੇ ਅੱਠ ਨੰਦਨ ਪ੍ਰਥਮ ਰਾਗ ਪੈਰੋ ਵੈ ਕਰਹੀ ਪੰਚ ਰਾਗ ਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਬੁਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨ ਅਸੁਲੇਖੀ ਕੀ ਪਈ ਬਾਰੀ ਏ ਪੈਰੋਂ ਕੀ ਪਾਚੋ ਨਾਰੀ ਪੰਚ ਮਾਰਗ ਦੁਸਾਗ ਸੁਨਾਵੇ ਬੰਗਾਲ ਮਧ ਮਾਧਵ ਗਾਵੇ ਲਲਿਤ ਬੁਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੀ ਗਾਵੇ ਗਾਇਨ ਪਾਤਰ ਦੁਤੀਆ ਮਾਲਕ ਸਕੇ ਆਲਾਪੇ ਸੰਗ ਰਾਗਨੀ ਪਾਂਚੋ ਥਾਪੇ ਗੁਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹਤੀ ਉਚਾਰੀ ਤਨਾਸਰੀ ਏ ਪਾਂਚੋ ਗਾਈ ਮਾਲ ਰਾਗ ਕਉ ਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪਰਵਰ ਚੰਡ ਕੋ ਸਕੇ ਉਹ ਵਾਰ ਖਉ

ਜਾਉਂ। ਸੁਰਮਾ ਆਨੰਦ ਭਾਸ ਕਰ ਆਈ, ਚੰਦਰ ਬਿਮ ਮੰਗਲਨ ਸੋਹਾਇ। ਸਰਸ ਬਾਣੇ ਵਾਹਿ ਬਨੋਦਾ, ਗਾਵੇ ਸਰਸ ਬਸੰਤ ਕਮੋਦਾ। ਅਹਿਟ ਪੁੱਤਰ ਮੈਂ ਕਹੇ ਸੁਵਾਰੀ, ਪੁੰਨ ਆਈ ਦੀਪਕ ਕੀ ਬਾਰੀ।

ਪ੍ਰਤਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰਾ ਇਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਅਮੀਰਾ ਕਸ਼ਟ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਸੋਰਠ ਗੋਂਡ ਮਲਾਰੀ ਧੁਨੀ ਪੁੰਨ ਗਾਵੈ ਆਸਾ ਗੁਣ ਗੁਣੇ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਹੋ ਲੋਏ ਜੀਓ।

0: ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ
0: ਹਰੇ ਅਰਦਾਸ
1: ਮਾਤ ਪਿਤਾ ਹਮ ਮਾਰਗ ਤੇਰੇ। ਭਗਵਾਨ ਸਗਲ ਸਮਗਰੀ ਤੁਮਰੇ ਸੂਤਰਤਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੀ ਸਹਾਏ ਅਰਜਨ, ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰ ਨਾਮ ਦਿਆ ਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਛੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਬਣ ਸਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਟ ਕੀਤਾ ਤੇਨਾ ਪਿਆਰਿਆਂ। ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਜ ਛਹਿਰਿਆ, ਦੇਖ ਦੇਖ ਫਤਿਹ। ਬਿਰਧ ਕੀ ਬੈਜ ਪੰਥ ਕੀ ਜਿਤਰੀ, ਸਾਹਿਬ ਜੀ ਸਾਰੇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਵੰਗੇ, ਜੁਗੋ ਜੁਗ ਅਟਾਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦਾ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ। ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨ ਸੰਗਤ ਵੱਲੋਂ ਪਰਿਵਾਰ ਅਰਦਾਸ ਬੇਨਤੀ। ਜਿਹਾ ਚਰੀ ਲਿਖਿਆ ਅਤੇ ਆਹ ਹੁਕਮ ਕਮਾਏ, ਘੱਲਿਆ ਵੇ ਨਾਨਕਾ ਸੱਦੀ ਠੀ ਜੈ ਮਾਂ ਕਰਮ ਸਤਰਕ ਸੇਵਕ ਪਰਿਵਾਰ, ਹਰਭਜਨ ਸਿੰਘ ਪਰਿਵਾਰ ਵੱਲੋਂ, ਮਾਤਾ ਬਲਵੀਰ ਕੌਰ ਵਿਰਕ ਜੀ, ਸਤਿਗੁਰੂ ਜੀ ਨੇ ਆਪ ਜੀ ਨੂੰ, ਮਾਤਾ ਜੀ ਨੂੰ ਆਹ ਵੀ ਬਖਸ਼ੀ ਸੀ। ਸਵਾਸਾਂ ਦੀ ਪੂੰਜ ਨੂੰ ਭੋਗਦਿਆਂ ਪਿਛਲੇ ਰੋਜ਼ ਪਲਰੋ ਗਮਨ ਕਰ ਗਏ। ਉਹਨਾਂ ਦੇ ਨਿਮਿਤ ਉਹਨਾਂ ਦੇ ਪੰਜ ਭੂਤਕ ਸਰੀਰ ਸੰਸਕਾਰ ਤੋਂ ਉਪਰੰਤ ਪਰਿਵਾਰ ਵੱਲੋਂ ਰੱਖੇ ਗਏ। ਆਪ ਦੇ ਚਰਨਾਂ 'ਚ ਪਹੁੰਚ ਕੇ ਸਹਿਜ ਪਾਠ ਦੀ ਸੰਪੂਰਨਤਾਵਾਂ ਹੋਈਆਂ, ਉਪਰੰਤ ਸ਼ਬਦ ਕੀਰਤਨ ਹੋਏ। ਛੇ ਬੁੜਿਆਂ ਸਾਹਿਬ ਜੀ ਕੇ ਗਾਇਨ ਸਮੱਛੀਆਂ, ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸਮਤ ਬਖਸ਼ਣੀ, ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾਂ ਚਰਨਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਥ ਰੱਖ ਕੇ ਭਾਣਾ ਮਨ ਦਾ ਬਲ ਬਖਸ਼ਣਾ। ਪਰਿਵਾਰ ਵੱਲੋਂ ਆਪ ਜੀ ਨੂੰ ਸੋਨੇ ਰਮਾਲੇ ਭੇਟ ਕਰਦੇ ਅੰਗੀਕਾਰ ਕਰਨੇ, ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸਹਿਜ ਪਾਠ ਜੀ ਕੀ ਸੰਪੂਰਨਤਾ, ਜੀ ਕੀ ਅਰਦਾਸ, ਸਦਬਾਣੀ ਸ਼ਬਦ ਕੀਰਤਨ, ਅਨੰਦ ਸਾਹਿਬ ਜੀ ਕੀ ਅਰਦਾਸ, ਭੁਜੁਗ ਮਾਫ ਕਰਨ ਸੁਬੇਨਤੀਆਂ, ਗੁਰਮਸਾਰ ਗੁਰਵਾਨ ਕਰਦੇ ਹਾਂ। ਬਖਸ਼ੋ ਲਾ ਸ੍ਰੀ ਮੁਖ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਮਾਤਾ ਬਲਵੀਰ ਕੌਰ ਵਿਰਕ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਜੁੜ ਕੇ ਬੈਠੇ ਹਾਂ। ਸਭ ਤੋਂ ਪਹਿਲਾਂ ਮੈਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ, ਉਹਨਾਂ ਨੇ ਸਾਨੂੰ ਦਰਸ਼ਨ ਦਿਦਾਰੇ ਦਿੱਤੇ, ਅਤੇ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਜ ਪਾਠ ਸਾਹਿਬ ਜੀ ਦੀ ਬਾਣੀ ਪੜ੍ਹੀ ਹੈ ਅਤੇ ਭੋਗ ਪਾਏ ਗਏ ਨੇ। ਧੰਨਵਾਦੀ ਹਾਂ ਸਤਿਕਾਰਯੋਗ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ, ਗਿਆਨੀ ਜਯਾਰ ਸਿੰਘ ਜੀ ਅਤੇ ਗਿਆਨੀ ਗੁਰਦੇਵ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਗੁਰਪ੍ਰੀਤ ਸਿੰਘ ਜੀ ਹੁਣੀ ਅੰਤਿਮ ਅਰਦਾਸ ਕੀਤੀ ਹੈ, ਇਹਨਾਂ ਦਾ ਧੰਨਵਾਦ। ਗੁਰੂ ਜੀ ਦੇ ਹੁਕਮ ਭਾਈ ਗੁਰਦੇਵ ਸਿੰਘ ਜੀ ਹੁਣੀ ਸਰਵਣ ਕਰਾਏ, ਇਹਨਾਂ ਦਾ ਧੰਨਵਾਦ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਉਸ ਤੋਂ ਬਾਅਦ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੇ ਹੀ ਸਤਿਕਾਰਯੋਗ ਮਾਤਾ ਬਲਵੀਰ ਕੌਰ ਵਿਰਕ ਉਹਨਾਂ ਦੇ ਜੀਵਨ ਸਾਥੀ, ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਵਿਰਕ ਅਤੇ ਉਹਨਾਂ ਦਾ ਸਾਰਾ ਹੀ ਪਰਿਵਾਰ, ਬੜੇ ਸਤਿਕਾਰਯੋਗ ਹੋ। ਅਤੇ ਮੈਂ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸਮੂਹ ਸੇਵਾਦਾਰਾਂ ਵੱਲੋਂ, ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਸੰਗਤ ਵੱਲੋਂ ਮੈਂ ਪਰਿਵਾਰ ਦੇ ਨਾਲ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰਦਾ ਹੋਇਆ ਤੁਹਾਡਾ ਧੰਨਵਾਦ ਕਰਦਾ, ਅਤੇ ਸਾਰੀ ਹੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਜੇ ਸ਼ਰੀਕ ਹੋਏ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਬੇਨਤੀ ਕਰਦਾ ਹਾਂ ਜੋ ਗੁਰੂ ਘਰ ਦੀ ਬਖਸ਼ਿਸ਼ ਹੈ, ਇਹ ਜੋ ਦੁੱਖ ਪਿਆ ਹੈ, ਉਹਨਾਂ ਦੇ ਜੀਵਨ ਸਾਥੀ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਵਿਰਕ, ਉਹ ਆਉਣ ਗੁਰੂ ਸਾਹਿਬ ਦੀ ਆਸ਼ੀਰਵਾਦ, ਜੋ ਇਹ ਦੁੱਖ ਝੱਲਣ ਦੀ ਸਮਰੱਥਾ ਮਹਾਰਾਜ ਆਪ ਦੇਣਗੇ, ਉਹ ਮੈਂ ਗਿਆਨੀ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਸਰੋਪਾ ਜੋ ਹੈ ਗੁਰੂ ਘਰ ਦੀ ਬਖਸ਼ਿਸ਼ ਉਹ ਦਿੱਤਾ ਜਾਵੇ। ਗਿਆਨੀ ਗੁਰਪ੍ਰੀਤ ਸਿੰਘ ਜੀ ਅਤੇ ਸਤਿਕਾਰਯੋਗ ਸਰਦਾਰ ਹਰਭਜਨ ਸਿੰਘ ਜੀ ਵਿਰਕ, ਉਹ ਆ ਕੇ ਇਹ ਗੁਰੂ ਮਹਾਰਾਜ ਦੀ ਜੋ ਬਲੈਸਿੰਗ ਹੈ ਇਹ, ਕਿਉਂਕਿ ਇਹ ਦੁੱਖ ਚੱਲਣਾ ਬੜਾ ਔਖਾ ਹੈ, ਮਹਾਰਾਜ ਤੁਹਾਨੂੰ ਸਮਰੱਥਾ ਦੇਵੇਗਾ, ਤੁਸੀਂ ਗੁਰੂ ਦੀ ਬਖਸ਼ਿਸ਼ ਰੂਪਾ ਲੈ ਲਓ।

ਸੋ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਇਹ ਤੰਦਰੁਸਤੀ ਨਾਲ ਇਹਨਾਂ ਨੂੰ ਇਹ ਦੁੱਖ ਝੱਲਣ ਦੀ ਮਹਾਰਾਜ ਸਮਰੱਥਾ ਦੇਣ ਅਤੇ ਸਾਰੇ ਹੀ ਪਰਿਵਾਰ ਨੂੰ ਅਰਦਾਸ ਕਰਦੇ ਕਿ ਮਹਾਰਾਜ ਇਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਅਤੇ ਜੋ ਉੱਥੇ ਬੱਚੇ ਇਹਨਾਂ ਦੇ ਬੋਲੇ ਧੀ ਰਾਣੀਆਂ ਉੱਥੇ ਆਈਆਂ ਮੈਂ ਸਾਰਿਆਂ ਦੇ ਨਾਲ ਬਹੁਤ ਬਹੁਤ ਅਫਸੋਸ ਕਰਦਾ ਅਤੇ ਬਿਰਕ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਉਹਨਾਂ ਦੀ ਮਿੱਠੀ ਯਾਦ ਵਿੱਚ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੇ ਕਿਸੇ ਨੇ ਵੀ ਕੋਈ ਸ਼ਬਦ ਬੋਲਣੇ ਹੋਣ ਇਹ ਤੁਹਾਡੀ ਆਪਣੀ ਸਟੇਜ ਹੈ ਗੁਰਦੁਆਰਾ ਸਾਹਿਬ ਫਰੀ ਮੁੰਡ ਦੀ ਤੁਸੀਂ ਆ ਕੇ ਜ਼ਰੂਰ ਬੋਲ ਸਕਦੇ ਹਾਂ ਪਰਿਵਾਰ ਵੱਲੋਂ ਕਿਸੇ ਨੇ ਕੋਈ ਚਾਰ ਸ਼ਬਦ ਬੋਲਣੇ ਹੋਣ ਜ਼ਰੂਰ ਬੋਲ ਸਕਦੇ ਆਈ ਸੰਗਤ ਦੇ ਵਿੱਚੋਂ ਕਿਸੇ ਨੇ ਬੋਲਣਾ ਹੋਵੇ ਉਹ ਬੋਲ ਸਕਦੇ ਜੇ ਨਹੀਂ ਕਿਸੇ ਨੇ ਬੋਲਣਾ ਤਾਂ ਮੈਂ ਫਿਰ ਇੱਕ ਵਾਰੀ ਅਰਦਾਸ ਕਰਦਾ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਬੋਲਦਿਆਂ ਇਹ ਇੱਕ ਨਹੀਂ ਅਨੇਕ ਗਲਤੀ ਹੋ ਜਾਂਦੀ ਆ ਬਖਸ਼ ਲੈਣਾ ਸੋ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।